ਪਲੈਂਟੀ ਵੈਲੀ ਐਫ ਐਮ ਦੀ ਪੰਜਾਬੀ ਸੇਵਾ ਲੈ ਕੇ ਮੈਂ ਬਿੱਕੀ ਸਿੰਘ ਹਾਜ਼ਰ ਹਾਂ ਤੁਹਾਡਾ ਆਪਣਾ ਲੋਕਲ ਰੇਡੀਓ ਸਟੇਸ਼ਨ ਸਾਉਣ ਦੇ ਮਹੀਨੇ ਵਰਗਾ ਮਾਹੌਲ ਬਣਿਆ ਹੈ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਦੇ ਵਿੱਚ ਤੁਸੀਂ ਤੁਰਦੇ ਫਿਰਦੇ ਸਾਡੇ ਨਾਲ ਗੱਲਾਂ ਦੀ ਸਾਂਝ ਪਾ ਸਕਦੇ ਹੋ ਪ੍ਰੋਗਰਾਮ ਗੱਲਾਂ 'ਚ ਗੱਲ ਅਗਲੇ 2 ਘੰਟੇ ਤੱਕ ਅਸੀਂ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਹਰ ਉਹ ਗੱਲ ਕਰਾਂਗੇ ਜਿਹੜੀ ਪਰਿਵਾਰ 'ਚ ਬਹਿ ਕੇ ਕੀਤੀ ਜਾ ਸਕਦੀ ਹੈ ਹਰ ਉਹ ਗੱਲ ਜੋ ਕੀਤੀ ਜਾਣੀ ਚਾਹੀਦੀ ਹੈ ਗੱਲਾਂ ਜੋ ਸਾਡੇ ਜ਼ਿਹਨ ਵਿੱਚ ਨੇ ਗੱਲਾਂ ਜੋ ਸਾਡੇ ਮਨ ਨੂੰ ਟੁੰਬਦੀਆਂ ਨੇ ਗੱਲਾਂ ਆਲੇ ਦੁਆਲੇ ਦੀਆਂ ਮੌਸਮ ਮਾਹੌਲ ਦੀਆਂ ਗੱਲਾਂ ਸੋਹਣੇ ਦੇਸ਼ ਪੰਜਾਬ ਦੀਆਂ ਜਿਸ ਨੂੰ ਛੱਡ ਅਸੀਂ ਪਰਦੇਸੀ ਹੋਏ ਨਾਲ ਹੀ ਨਾਲ ਸਟੂਡੀਓ ਦੇ ਵਿੱਚ ਪਿਛਲੇ ਹਫ਼ਤੇ ਸਾਡੇ ਨਾਲ ਅੰਮ੍ਰਿਤਸਰ ਤੋਂ ਆਏ ਧਰਵਿੰਦਰ ਔਲਖਣਾ ਸਾਂਝ ਪਾਈ ਸੀ ਅੱਜ ਵੀ ਉਹ ਸਾਡੇ ਨਾਲ ਸਟੂਡੀਓ 'ਚ ਪਹੁੰਚ ਕੇ ਤੁਹਾਡੇ ਨਾਲ ਸਾਂਝਾ ਪਾਉਣਗੇ ਨਾਲ ਹੀ ਆਕਾਸ਼ ਔਲਖ ਆਪਣੇ ਖੂਬਸੂਰਤ ਕਲਾਮ ਦੇ ਨਾਲ ਖੂਬਸੂਰਤ ਆਵਾਜ਼ ਦੇ ਵਿੱਚ ਉਸ ਦੀ ਸੰਗੀਤ ਦੀ ਇਸ ਦੁਨੀਆ ਦੀ ਜਰਨੀ ਕਿੱਦਾਂ ਅੱਗੇ ਕੀ ਪ੍ਰੋਗਰਾਮ ਨੇ ਉਹਦੇ ਬਾਰੇ ਵੀ ਗੱਲਾਂ ਕਰਾਂਗੇ ਪਰ ਪਹਿਲਾਂ ਨਾ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਮੈਂ ਸਰਬਤ ਦੇ ਭਲੇ ਦੀ ਪੁਰਾਣੇ ਅੰਦਾਜ਼ ਦੇ ਵਿੱਚ ਨਵੇਂ ਵਾਂਗੂ ਗੁਲਾਮ ਮੁਹੰਮਦ ਚਾਂਦ ਹੋਣਾ ਦਾ ਇਹ ਸ਼ਬਦ ਸੁਣਦੇ ਹਾਂ ਅਤੇ ਅੱਜ ਦੀ ਲੜੀ ਦਾ ਆਗਾਜ਼ ਕਰਦੇ ਹਾਂ

болу, я се тата на дај. Болу на кнуген, редкене. Субовске, манја, садиња, пеарија, ласи редкене, ние са мътке вече, бадани дал. Канде, е, нам да редка па. Хари Параматма ке нам да редка па, че он редка. Харка болове на, болове мере бай. Бакар сајд боло, дајсе тата на дај. Бари арам на, бари пеар на ну редкена, ке зам бакар на храбо је. Тук ну ке ਇਸ ਮਨ ਵਿੱਚ ਇਸ ਮਨ ਵਿੱਚ ਉਹਨੂੰ ਰੜਕ ਤੇ ਅੜੀ ਕਿ ਮਟਕੀ ਉਹਦੀ ਕਿ ਮਟਕੀ ਕਾਹਦੀ ਬਣੀ ਹੈ ਕਹਿੰਦੇ ਤਨ ਕਰ ਮਟਕੀ ਇਸ ਤਨ ਦੀ ਮਟਕੀ ਬਣਾ ਤਨ ਕਰ ਮਟਕੀ ਮਨ ਮਾਹ ਬੋਲੋ ਵਿੱਚ ਆਪਣੇ ਮਨ ਨੂੰ ਬੋਲੋ ਰੜਕ ਤਨ ਕਰ ਮਟਕੀ ਮਨ ਮਾਹ ਬੋਲੋ ਜੀ ਔਰ ਇਸ ਮਟਕੀ ਮੇ ਸ਼ਬਦ ਸੰਜੋ ਜੀ ਇਹਦੇ ਵਿੱਚ ਸ਼ਬਦ ਸੰਜੋ ਜਿਸ ਠੰਡਾ ਟੱਟਾ ਪਾਣੀ ਕਹਿ ਕੇ ਸਮੋ ਕੇ ਦਿੰਦੇ ਸ਼ਬਦ ਸੰਜੋ

हर का बिलौना बिलाओ मेरे भाई गुलाम मुहम्मद चांद होना दी सुरीली आवाज़ दे विच भगत कबीर होना दा शब्द तुसी सुनिया सनक सनद अंत नहीं पाए बेद पढ़े पढ़ पढ़ ब्रह्मे जन्म गवाए जिंदगी दे विच ज्ञान होना किताबां पढ़नियां ਇਹ ਇੱਕ ਗ ਇੱਕ ਖੂਬੀ ਹੈ ਪਰ ਉਹਨਾਂ ਗੱਲਾਂ ਨੂੰ ਜ਼ਿੰਦਗੀ ਦੇ ਵਿੱਚ ਅਡੋਪਟ ਕਰਨਾ ਨੀਵਾਂ ਰਹਿਣਾ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤੱਤ ਅਤੇ ਇਸੇ ਵਿੱਚ ਹੀ ਜ਼ਿੰਦਗੀ ਨੂੰ ਨੀਵੇਂ ਰਹਿਣ ਦਾ ਤਰੀਕੇ ਦੀ ਗੱਲ ਕਰਦੇ ਹੋਏ ਕਬੀਰ ਸਾਹਿਬ ਤਨ ਕਰ ਮਟਕੀ ਮਨ ਮਹਿ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਪੰਜਾਬ ਦੇ ਵਿੱਚ ਕਾਫੀ ਸਮਾਂ ਰਵਾਇਤ ਰਹੀ ਕਿ ਸਵੇਰੇ ਉੱਠ ਕੇ ਜਦੋਂ ਘਰਾਂ ਦੇ ਵਿੱਚ ਦੁੱਧ ਦਹੀਂ ਰੜਕਦੇ ਸੀ ਲੱਸੀ ਬਣਦੇ ਸੀ ਮੱਖਣ ਕੱਢਦੇ ਸੀ ਅਤੇ ਉਹ ਰਿੜਕਣ ਦਾ ਤਰੀਕਾ ਇਹ ਹੁੰਦਾ ਸੀ ਵੀ ਹੌਲੀ ਹੌਲੀ ਹੌਲੀ ਹੌਲੀ ਜਿੰਨਾ ਹੌਲੀ ਹੌਲੀ ਰਿੜਕੀਏ ਓਨਾ ਵਧੀਆ ਮੱਖਣ ਨਿਕਲਦਾ ਹੈ ਤਨ ਕਰ ਮਟਕੀ ਮਨ ਮੈਂ ਬਿਲੋਈ ਇਹ ਸਰੀਰ ਸਾਡਾ ਮਟਕੀ ਹੈ ਅਤੇ ਹੌਲੀ ਹੌਲੀ ਹੌਲੀ ਹੌਲੀ ਜਿਸ ਤਰ੍ਹਾਂ ਅਸੀਂ ਮਧਾਣੀ ਫੇਰਦੇ ਹਾਂ ਅਤੇ ਮਨ ਦੇ ਵਿੱਚ ਆਉਂਦੇ ਵਿਚਾਰਾਂ ਨੂੰ ਰੜਕਣਾ ਹੈ ਇਸ ਮਟਕੀ ਮੈਂ ਸ਼ਬਦ ਸੰਜੋਈ ਉਹ ਸ਼ਬਦ ਉਹ ਗਿਆਨ ਜੋ ਸਾਨੂੰ ਆਲੇ ਦੁਆਲੇ 'ਚੋਂ ਜੋ ਸਾਡੀ ਵਿਰਾਸਤ 'ਚੋਂ ਮਿਲਦਾ ਹੈ ਉਸ ਦੀ ਗੱਲ ਉਸ ਜਿਉਣ ਦੇ ਤਰੀਕੇ ਦੀ ਗੱਲ ਇਸ ਸ਼ਬਦ ਦੇ ਵਿੱਚ ਭਗਤ ਕਬੀਰ ਹੋਰੀ ਕਰ ਰਹੇ ਹੈ ਗੁਰਬਾਣੀ ਦੇ ਚਿੰਤਨ ਦੇ ਵਿੱਚ ਮਿੱਠਾ ਬੋਲਣਾ ਨਮਰਤਾ ਇਹ ਸਿਰਫ ਇੱਕ ਦਿਖਾਵਾ ਦਾ ਸ਼੍ਰਿਸ਼ਟਾਚਾਰ ਸਮਾਜ ਦਾ ਨਹੀਂ ਇੱਕ ਸਾਰਥਕ ਜੀਵਨ ਜਿਉਣ ਅਤੇ ਪਰਮਾਤਮਾ ਵਿੱਚ ਲੀਨ ਹੋਣ ਦੇ ਬੇਸਿਕ ਅੰਗ ਨੇ ਹਉਮੈ ਨੂੰ ਸਭ ਤੋਂ ਵੱਡਾ ਅਧਿਆਤਮਕ ਰੋਗ ਮੰਨਿਆ ਗਿਆ ਹੈ ਕਿਉਂਕਿ ਸਾਨੂੰ ਕੇਵਲ ਰੱਬ ਵੱਲੋਂ ਸਾਡੀ ਸੂਚਨੀ ਵੱਲੋਂ ਨਹੀਂ ਸਾਨੂੰ ਬੰਦਿਆਂ ਨੂੰ ਬੰਦਿਆਂ ਨਾਲੋਂ ਵੀ ਵੱਖਰਾ ਕਰਦਾ ਹੈ ਅਤੇ ਨਿਵਾਂ ਰਹਿਣਾ ਨਿਮਰਤਾ ਹਉਮੈ ਦਾ ਅਚੂਕ ਇਲਾਜ ਹੈ ਗੁਰੂ ਸਾਹਿਬ ਗੁਰੂ ਨਾਨਕ ਸਾਹਿਬ ਵੇਲੇ ਉਹਨਾਂ ਦੀ ਜਿਹੜੀ ਤੱਕੜੀ ਦੀ ਅਸੀਂ ਅਸਲ ਮਿਸਾਲ ਦਿੰਦੇ ਹਾਂ ਕਿ ਜਦੋਂ ਚੀਜ਼ਾਂ ਤੋਲੀਆਂ ਜਾਂਦੀਆਂ ਨੇ ਤਾਂ ਭਾਰਾ ਪਾਸਾ ਹਮੇਸ਼ਾ ਝੁਕਿਆ ਹੁੰਦਾ ਥੱਲੇ ਹੁੰਦਾ ਧਰ ਤਰਾਜੂ ਤੋਲੀਏ ਨਿਵੇਂ ਸਗੋਰਾ ਹੋਏ ਗੁਰੂ ਗ੍ਰੰਥ ਸਾਹਿਬ ਦੇ ਅੰਗ 470 ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਉੱਥੇ ਦਾ ਜ਼ਿਕਰ ਆਉਂਦਾ ਹੈ ਅਤੇ ਇਹਦੇ ਅੰਦਰ ਹੀ ਜਿਹੜਾ ਸਿਆਣਾ ਬੰਦਾ ਹੋਊਗਾ ਰੂਹਾਨੀ ਉਹਦੇ ਅੰਦਰ ਹੋਊਗੀ ਗੁਣਾਂ ਦਾ ਮਾਲਕ ਹੋਊਗਾ ਉਹ ਕੁਦਰਤੀ ਤੌਰ 'ਤੇ ਦੂਜਿਆਂ ਦੇ ਸਾਹਮਣੇ ਨਮਰਤਾ ਦੇ ਨਾਲ ਝੁੱਕ ਜਾਂਦਾ ਹੈ ਪਾਣੀ ਹਮੇਸ਼ਾ ਨੀਵੀਂ ਜਗ੍ਹਾ ਵੱਲ ਵਹਿੰਦਾ ਹੈ ਜੇ ਅਸੀਂ ਜ਼ਿੰਦਗੀ ਦੇ ਅਸਲੀ ਰਸ ਨੂੰ ਮਾਨਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਜੀਵਨ ਪਾਣੀ ਵਰਗਾ ਕਰਨਾ ਪਊਗਾ ਫਲਦਾਰ ਰੁੱਖ ਜਿਨ੍ਹਾਂ ਨੂੰ ਬੂਟੇ ਫਲ ਲੱਗਦੇ ਨੇ ਉਹ ਟਾਹਣੀਆਂ ਹੇਠਾਂ ਵੱਲ ਆਉਂਦੀਆਂ ਨੇ ਉਸ ਦੀਆਂ ਟਾਹਣੀਆਂ ਖੁਦ ਖੁਦ ਧਰਤੀ ਵੱਲ ਨੂੰ ਚੱਲ ਜਾਂਦੀਆਂ ਨੇ ਮਨ ਦੀ ਅਸਲੀ ਨਿਮਰਤਾ ਸਾਡੇ ਸੁਭਾਅ ਵਿੱਚ ਆਉਂਦੀ ਹੈ ਅਤੇ ਸਿੱਖੀ ਦੇ ਵਿੱਚ ਇਸ ਦਾ ਧੁਰਾ ਸਾਡੀ ਸੋਚ ਸਾਡੇ ਖਿਆਲ ਸਾਡੇ ਵਿਚਾਰਾਂ ਵਿੱਚ ਆਉਂਦਾ ਹੈ ਫਿੱਕਾ ਬੋਲ ਵਿਕਚਣਾ ਫਿੱਕਾ ਤਨ ਮਨ ਹੋਏ ਫਿੱਕਾ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ ਇਸੇ ਤਰ੍ਹਾਂ ਹੀ ਗੁਰੂ ਅਰਜਨ ਸਾਹਿਬ ਅੱਗੇ ਜਾ ਕੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਹਉ ਸੰਮਲ ਥੱਕੀ ਜੋ ਕਦੇ ਨਾ ਬੋਰਾ ਕਦੇ ਨਾ ਬੋਲੇ ਕੌਰਾ ਸਾਡੀ ਰੋਹ ਰੀਤ ਵਿੱਚ ਚਰਨਾਂ ਦੀ ਧੂੜ ਬਣਨਾ ਨੀਵੇਂ ਰਹਿਣਾ ਅਤੇ ਆਪਣੇ ਆਪ ਨੂੰ ਨਵਾਣਾ ਸਮਝਣਾ ਅਕਸਰ ਜ਼ਿਕਰ ਆਉਂਦਾ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਸ਼ਬਦ ਦੇ ਵਿੱਚ ਹੌਲੀ ਹੌਲੀ ਮਨ ਦੇ ਵਿੱਚ ਵਿਚਾਰ ਰੱਖ ਕੇ ਆਪਣੇ ਆਪ ਨੂੰ ਉਸ ਚਰਨਾਂ ਦੀ ਧੂੜ ਵੱਲ ਲੈ ਕੇ ਜਾਣਾ ਹੈ ਇਹੋ ਜਿਹੇ ਤਰੀਕੇ ਬਹੁਤ ਘੱਟ ਮਿਲਦੇ ਨੇ ਪਹਿਲਾਂ ਮਰਨ ਕਬੂਲ ਕਰ ਜੀਵਨ ਕੀ ਛੱਡ ਆਸ ਹੋ ਸਭਨਾ ਕੀ ਰੇਣਕਾ ਤਾਓ ਆਓ ਹਮਾਰੇ ਪਾਸ ਆਪਣੇ ਅੰਦਰਲੇ ਪਹਿਲੇ ਖਿਆਲਾਂ ਨੂੰ ਖਤਮ ਕਰਕੇ ਛੱਡ ਕੇ ਸਾਰਾ ਕੁਛ ਤਿਆਗ ਕੇ ਫਿਰ ਹੀ ਅਸੀਂ ਕੁਛ ਸਿੱਖ ਸਕਦੇ ਹਾਂ
ਪਰ ਹੁਣ ਜਿਸ ਤਰ੍ਹਾਂ ਦਾ ਜੀਵਨ ਅਸੀਂ ਬਣਾ ਲਿਆ ਹੈ ਸ਼ਾਇਦ ਵਿਹਲਾਪਣ ਹੁਣ ਸਾਨੂੰ ਮਿਲਦਾ ਨਹੀਂ ਹੁਣ ਤਾਂ ਫੋਨ ਦੇ ਵਿੱਚ ਕਈ ਲੋਕ ਰੀਲਾਂ ਦੇ ਝੰਬੇ ਹੋਏ ਇੰਨੇ ਕੁ ਉਲਝ ਜਾਂਦੇ ਨੇ ਕਿ ਅਤਿ ਜ਼ਰੂਰੀ ਕੰਮ ਕਰਨੇ ਵੀ ਰਹਿ ਜਾਂਦੇ ਨੇ ਮੇਰੇ ਇੱਕ ਸੱਜਣ ਨੇ ਆਪਣੇ ਦੋਸਤ ਦੀ ਗੱਲ ਦੱਸੀ ਕਿ ਉਹਨਾਂ ਨੇ ਮੈਨੂੰ ਕੋਈ ਸੁਨੇਹਾ ਦੇਣਾ ਸੀ ਕਹਿੰਦਾ ਮੈਂ ਇੱਕ ਹਫ਼ਤਾ ਤੱਕ ਇੰਨੀ ਕੁ ਰੀਲਾਂ ਦੇਖੀਆਂ ਕਿ ਮੈਂ ਭੁੱਲੀ ਗਿਆ ਇਹ ਸਾਡੇ ਮਨ ਦੀ ਅਵਸਥਾ ਹੈ ਕਹਿੰਦਾ ਕੰਮ 15 ਮਿੰਟ ਕਰਨਾ ਹੁੰਦਾ ਕੋਈ ਨਾ ਕੋਈ ਇੱਕ ਪ੍ਰੋਗਰਾਮ ਵੇਖ ਜਾਂਦਾ ਕੋਈ ਗੱਲਾਂ ਆ ਜਾਂਦੀਆਂ ਨੇ ਇਹ ਫੋਨ ਇੰਨਾ ਕੁ ਅਡਿਕਟਿਵ ਹੋ ਜਾਂਦਾ ਕਿ ਕਈ ਕਈ ਘੰਟੇ ਸਾਨੂੰ ਪਤਾ ਹੀ ਨਹੀਂ ਲੱਗ ਕਿ ਅਤਿ ਜ਼ਰੂਰੀ ਕੰਮ ਕਰਨੇ ਵੀ ਰਹਿ ਜਾਂਦੇ ਨੇ ਮੇਰੇ ਇੱਕ ਸੱਜਣ ਨੇ ਆਪਣੇ ਦੋਸਤ ਦੀ ਗੱਲ ਦੱਸੀ ਕਿ ਉਹਨਾਂ ਨੇ ਮੈਨੂੰ ਕੋਈ ਸੁਨੇਹਾ ਦੇਣਾ ਸੀ ਕਹਿੰਦਾ ਮੈਂ ਇੱਕ ਹਫ਼ਤਾ ਤੱਕ ਇੰਨੀ ਕੁ ਰੀਲਾਂ ਦੇਖੀਆਂ ਕਿ ਮੈਂ ਭੁੱਲੀ ਗਿਆ ਇਹ ਸਾਡੇ ਮਨ ਦੀ ਅਵਸਥਾ ਹੈ ਕਹਿੰਦਾ ਕੰਮ 15 ਮਿੰਟ ਕਰਨਾ ਹੁੰਦਾ ਕੋਈ ਨਾ ਕੋਈ ਇੱਕ ਪ੍ਰੋਗਰਾਮ ਵੇਖ

ਤੇ ਵੇਲਾ ਖੁੰਝ ਜਾਣਦਾ ਗਿਲਾ ਮਨ ਦੇ ਵਿੱਚ ਰਹਿੰਦਾ ਤੇ ਵਿਗਿਆਨੀ ਇਹ ਸੋਚ ਰਹੇ ਨੇ ਕਿ ਅੱਜ ਦਾ ਮਨੁੱਖ ਖਿਜਿਆ ਖਿਜਿਆ ਕਿਉਂ ਰਹਿੰਦਾ ਹੈ ਉੱਥੇ ਜਿਹੜਾ ਕਬੀਰ ਸਾਹਿਬ ਇਹ ਗੱਲ ਕਰਦੇ ਨੇ ਤਨ ਕਰ ਮਟਕੀ ਮਨ ਮੇ ਬਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਸਾਡੀ ਅਜੋਕੀ ਰੁਝੇਵੇਂ ਭਰੀਆਂ ਜ਼ਿੰਦਗੀ ਦੇ ਵਿੱਚ ਜਿਉਣ ਦਾ ਇੱਕ ਸੌਖਾ ਤਰੀਕਾ ਹੈ ਪ੍ਰੋਗਰਾਮ ਦੇ ਪਹਿਲੇ ਸੈਗਮੈਂਟ ਦੇ ਵਿੱਚ ਜ਼ਿੰਦਗੀ ਜਿਉਣ ਦੇ ਦਿਸ਼ਾ ਨਿਰਦੇਸ਼ ਮਿਲਦੇ ਅਸੀਂ ਅਕਸਰ ਇੱਥੇ ਗੱਲ ਕਰਦੇ ਹਾਂ ਬਹੁਤ ਸਾਰੀਆਂ ਕਿਤਾਬਾਂ ਅਸੀਂ ਪੜ੍ਹ ਲੈਂਦੇ ਹਾਂ ਗਿਆਨ ਹਾਸਿਲ ਕਰ ਲੈਂਦੇ ਹਾਂ ਅੰਤ 'ਚ ਇਹੀ ਗੱਲ ਨਿਕਲਦੀ ਹੈ ਸਭ ਕੁਛ ਜਾਣਾ ਤੋ ਇਹੀ ਜਾਣਾ ਕਿ ਕੁਛ ਨਹੀਂ ਜਾਣਾ

0: ਗੱਲ ਮੁੱਕਦੀ ਨੁਕਤੇ ਤੋਂ ਬਾਅਦ ਅਸੀਂ ਪ੍ਰੋਗਰਾਮ ਦੇ ਦੂਜੇ ਸੈਗਮੈਂਟ ਨਾਲ ਚੱਲਦੇ ਹਾਂ ਜੀ ਅਤੇ ਆਲੇ ਦੁਆਲੇ ਦੇ ਹਾਲਾਤਾਂ ਦੇ ਵਿੱਚ ਜਿਵੇਂ ਅੱਜ ਕੱਲ੍ਹ ਸਾਡੇ ਮੀਂਹ ਪੈ ਰਿਹਾ ਸਵੇਰ ਦੀ ਝੜੀ ਲੱਗੀ ਪਈ ਹੈ ਅਤੇ ਇਹੋ ਜਿਹਾ ਮੀਂਹ ਤਾਂ ਪੰਜਾਬ ਦੇ ਵਿੱਚ ਸਾਉਣ ਦੇ ਮਹੀਨੇ ਹੁੰਦਾ ਬਰਸਾਤਾਂ ਦੇ ਦਿਨ ਯਾਦ ਆਉਂਦੇ ਨੇ ਅਤੇ ਦਿਨ ਯਾਦ ਵੀ ਕਿਉਂ ਨਾ ਆਉਣ ਕਿਉਂਕਿ ਇਸ ਵੇਲੇ ਜਦੋਂ ਪੂਰੀ ਦੁਨੀਆ ਦਾ ਧਿਆਨ ਭਾਵੇਂ ਕਿ ਸੌਕਰ ਵੱਲ ਬੈਠਾ ਹੋਇਆ ਪਰ ਹੈ ਕਿ ਪੰਜਾਬੀਆਂ ਨੂੰ ਕੋਈ ਫਿਕਰ ਪੰਜਾਬੀਆਂ ਦਾ ਪੂਰਾ ਜ਼ੋਰ ਲੱਗਾ ਪਿਆ ਇਸ ਵੇਲੇ ਮੈਲਬਰਨ ਦੇ ਵਿੱਚ ਤੀਆਂ ਦੇ ਮੇਲੇ ਕਰਾਉਣ ਦਾ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਨਹੀਂ ਘੱਟੋ ਘੱਟ 18 ਤੀਆਂ ਦੇ ਮੇਲੇ ਤਾਂ ਮੇਰੀ ਨਜ਼ਰਾਂ 'ਚ ਪਏ ਨੇ ਹੋ ਸਕਦਾ ਦੋ ਚਾਰ ਰਹਿ ਵੀ ਗਏ ਹੁਣ ਅਤੇ 22 ਜੂਨ ਤੋਂ ਪਹਿਲੀਆਂ ਤੀਆਂ ਵੈਸਟ ਦੀਆਂ ਹੋਈਆਂ ਹਰ ਹਫ਼ਤੇ ਇੱਕ ਤੋਂ ਦੋ ਪ੍ਰੋਗਰਾਮ ਮੈਲਬਰਨ ਦੇ ਦੂਰ ਦੁਰਾਡੇ ਇਲਾਕਿਆਂ 'ਚ ਗਲੀਆਂ ਬਾਜ਼ਾਰਾਂ 'ਚ ਵੰਨ ਸਵੰਨੇ ਸੂਟ ਪਾ ਕੇ ਕੁੜੀਆਂ ਤੀਵੀਆਂ ਦੇ ਜਾਣ ਦੇ ਲਈ ਪ੍ਰੋਗਰਾਮ ਹੁੰਦਾ ਹੈ ਅਤੇ ਕਈ ਵਾਰੀ ਮਹਿਸੂਸ ਕਰੀਦਾ ਵੀ ਸਾਰਾ ਦਿਨ ਸੱਤ ਦਿਨ ਹਫ਼ਤੇ ਦੇ ਕੰਮ ਕਰਕੇ ਨਵੇਂ ਆਏ ਕੁੜੀਆਂ ਮੁੰਡੇ ਸਾਰੇ ਕੰਮਾਂ 'ਚ ਝੰਬੇ ਰਹਿੰਦੇ ਨੇ ਅਤੇ ਜਦੋਂ ਫਿਰ ਕਿਤੇ ਉਹਨਾਂ ਨੂੰ ਮੌਕਾ ਮਿਲਦਾ ਸੂਟ ਲੈ ਆਉਂਦੇ ਨੇ ਉਹ ਸੂਟਾਂ ਟਰੰਕਾਂ 'ਚ ਪਏ ਰਹਿੰਦੇ ਨੇ ਟੈਚੀਆਂ 'ਚ ਪਏ ਰਹਿੰਦੇ ਨੇ ਸੋ ਤੀਆਂ ਇੱਕ ਅਜਿਹਾ ਮੌਕਾ ਆ ਜਿੱਥੇ ਕੁੜੀਆਂ ਖਾਸ ਤੌਰ 'ਤੇ ਤਿਆਰ ਹੋ ਕੇ ਇਹ ਵੱਖ ਵੱਖ ਥਾਵਾਂ 'ਤੇ ਜਾਣਾ ਅਤੇ ਕਈ ਵਾਰੀ ਕਈ ਸੱਜਣੇ ਕਹਿੰਦੇ ਨੇ ਵੀ ਇੰਨੀਆਂ ਤੀਆਂ ਹੀ ਕਿਵੇਂ ਵੇਖੀਏ ਤਾਂ ਮੈਨੂੰ ਲੱਗਦਾ ਹੁੰਦਾ ਵੀ ਤੀਆਂ ਤਾਂ ਬੜਾ ਆਪਣੇ ਜਿੱਦਾਂ ਕਹਿੰਦੇ ਸਾਡੇ ਅਲੱਗ ਅਲੱਗ ਪਿੰਡਾਂ ਦਾ ਮੇਲਾ ਆ ਅਤੇ ਪਿੰਡਾਂ ਦੇ ਮੇਲਿਆਂ ਦੇ ਵਿੱਚ ਜ਼ਰੂਰੀ ਹੁੰਦਾ ਵੀ ਅਸੀਂ ਹਰ ਤੀਆਂ 'ਚ ਹੀ ਜਾਣਾ ਅਤੇ ਜਿਹੜਾ ਜਿਹੜਾ ਜਿੱਥੇ ਮੌਕਾ ਮਿਲਦਾ ਤੀਆਂ ਜ਼ਰੂਰ ਜਾਓ ਬਹੁਤ ਨਾਮੀ ਗ੍ਰਾਮੀ ਵੱਡੇ ਕਲਾਕਾਰ ਵੀ ਮੈਲਬਰਨ ਵਿੱਚ ਪਹੁੰਚ ਚੁੱਕੇ ਨੇ ਅਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਕਿ ਇਹ ਮਹੀਨਾ ਜੂਨ ਦਾ ਖਤਮ ਹੋਇਆ ਅਤੇ ਜੁਲਾਈ ਸ਼ੁਰੂ ਹੋਣ ਲੱਗਾ ਪਰ ਸਾਡੇ ਇੱਥੇ ਸਾਉਣ ਦਾ ਮਹੀਨਾ ਹੈ ਅਤੇ ਸਾਉਣ ਦੇ ਮਹੀਨੇ ਫਿਰ ਜਦੋਂ ਜੋਬਨ 'ਤੇ ਰੋਤਾਈ ਹੋਵੇ ਫਿਰ ਕੋਈ ਟਿਕਦਾ ਥੋੜ੍ਹੀ ਹੈ ਤੀਆਂ ਦੇ ਮੇਲੇ ਤੀਆਂ ਦੀ ਗੱਲ ਇੱਥੇ ਅਕਸਰ ਇਹਨਾਂ ਦਿਨਾਂ 'ਚ ਹੁੰਦੀ ਰਹਿੰਦੀ ਹੈ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਦੂਸਰੇ ਦਿਨ ਦੂਜਾ ਫੇਰਾ ਮਾਰਿਆ ਜੇ ਦੂਜੇ ਹਫ਼ਤੇ ਪਿਛਲੇ ਹਫ਼ਤੇ ਸਾਡੇ ਮਹਿਮਾਨ ਬਣ ਕੇ ਆਏ ਸੀ ਅੰਮ੍ਰਿਤਸਰ ਤੋਂ ਚੱਲ ਕੇ ਧਰਵਿੰਦਰ ਔਲਖ ਹੋਰੀ ਧਰਵਿੰਦਰ ਔਲਖ ਜੀ ਵੀ ਅੱਜ ਸਾਡੇ ਕੋਲ ਪਹੁੰਚੇ ਨੇ ਅਤੇ ਧਰਵਿੰਦਰ ਜੀ ਤੁਹਾਡਾ ਦੁਬਾਰਾ ਇਸ ਸਟੂਡੀਓ ਵਿੱਚ ਜੀ ਆਇਆਂ ਨੂੰ ਸਵਾਗਤ
1: ਬਹੁਤ ਧੰਨਵਾਦ ਜੀ ਪਲੈਂਟੀ ਵੈਲੀ ਐਫ ਐਮ ਰੇਡੀਓ ਅਤੇ ਵਿੱਕੀ ਸਿੰਘ ਜੀ ਤੁਸੀਂ ਦੂਸਰੀ ਵਾਰੀ ਸਰੋਤਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਅਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਭਾਵੇਂ ਕਿ ਇੰਡੀਆ ਦੇ ਵਿੱਚ ਅਸੀਂ ਦੂਰਦਰਸ਼ਨ ਅਤੇ ਰੇਡੀਓ 'ਤੇ ਪ੍ਰੋਗਰਾਮ ਬਹੁਤ ਕੀਤੇ ਨੇ ਪਰ ਇੱਥੇ ਆ ਕੇ ਆਸਟ੍ਰੇਲੀਆ ਦੇ ਵਿੱਚ ਤੁਹਾਡੇ ਨਾਲ ਪਿਛਲੇ ਹਫ਼ਤੇ ਕੀਤੀ ਸੀ ਗੱਲ ਅਤੇ ਅੱਜ ਦੂਸਰੀ ਵਾਰੀ ਮੌਕਾ ਦੇ ਰਹੇ ਹੋ ਸ਼ੁਕਰੀਆ ਧੰਨਵਾਦ
0: ਵਾਹ ਜੀ ਵਾਹ ਮੈਨੂੰ ਵੀ ਬਹੁਤ ਚੰਗਾ ਲੱਗਾ ਔਰ ਪਿਛਲੀ ਵਾਰੀ ਅਸੀਂ ਗੱਲਾਂ ਕਰਦੇ ਕਰਦੇ ਇਉਂ ਟਾਈਮ ਨਿਕਲ ਗਿਆ ਸੀ ਸਾਨੂੰ ਲੱਗਾ ਸੀ ਵੀ ਅੱਜ ਟਾਈਮ ਹੋਰ ਚਾਹੀਦਾ ਅਤੇ ਮੈਂ ਫਿਰ ਥੋੜ੍ਹਾ ਜਿਹਾ ਨਾ ਕਹਿੰਦੇ ਵੀ ਲਾਹਾ ਲਿਆ ਇਹਨਾਂ ਦਾ ਕਿਉਂਕਿ ਇਹ ਹੁਣ ਆਪਣੇ ਇਸ ਫੇਰੀ ਦੇ ਆਖਰੀ ਪੜਾਅ 'ਚ ਨੇ ਚਾਰ ਦਿਨ ਬਾਅਦ ਇਹਨਾਂ ਦੀ ਫਲਾਈਟ ਹੈ 4 ਤਰੀਕ ਨੂੰ ਅਤੇ ਮੈਂ ਸੋਚਿਆ ਫਿਰ ਕਿਉਂ ਨਾ ਫਿਰ ਜਾਂਦੇ ਜਾਂਦੇ ਜੇ ਇਹਨਾਂ ਨਾਲ ਕੋਈ ਇਹਨਾਂ ਦੇ ਲੰਬੇ ਤਜ਼ਰਬੇ 'ਚੋਂ ਆਪਾਂ ਸਾਂਝ ਪਾ ਲਈਏ ਔਲਖ ਸਾਹਿਬ ਜਿਵੇਂ ਮੈਂ ਤੁਹਾਡਾ ਪਿਛੋਕੜ ਜਦੋਂ ਦੇਖਿਆ ਤੁਹਾਡੇ ਨਾਲ ਤੁਹਾਡੀ ਸਾਹਿਤਕ ਸਫ਼ਰ ਨੂੰ ਦੇਖਿਆ ਕਹਾਣੀਆਂ ਕਿਤਾਬਾਂ ਦੀ ਗੱਲ ਕੀਤੀ ਪਰ ਉਹਦੇ ਵਿੱਚ ਇੱਕ ਬਹੁਤ ਅਨਿੱਖੜਵਾ ਅੰਗ ਹੈ ਤੁਹਾਡੀ ਸ਼ਖਸੀਅਤ ਦਾ ਜਿਹਨੂੰ ਅਸੀਂ ਸਾਡੇ ਸਮਾਜ ਦਾ ਚੌਥਾ ਥੰਮ ਵੀ ਕਹਿੰਦੇ ਹਾਂ ਉਹ ਮੀਡੀਆ ਦਾ ਹੈ ਤੁਸੀਂ ਪੱਤਰਕਾਰ ਜੇ ਔਰ ਮੈਂ ਸਮਝਦਾ ਕਿ ਮੁੱਖ ਲੜੀ ਦੇ ਪੱਤਰਕਾਰ ਜੇ ਮੁੱਖ ਧਾਰਾ ਦੇ ਪੱਤਰਕਾਰ ਜੇ ਮੇਰੇ ਵਰਗੇ ਤਾਂ ਪਿੱਛੇ ਬਹਿ ਕੇ ਫੇਸਬੁੱਕ 'ਤੇ ਕਹਾਣੀਆਂ ਪਾਉਂਦੇ ਰਹਿੰਦੇ ਨੇ ਤੁਸੀਂ ਨਿੱਠ ਕੇ ਬੈਠ ਕੇ ਇਸ ਪੱਤਰਕਾਰੀ ਦੀ ਦੁਨੀਆ ਨੂੰ ਅਖਬਾਰਾਂ ਦੀ ਦੁਨੀਆ ਨੂੰ ਸਮਾਜ ਦੇ ਵਿੱਚ ਲੋਕਾਂ ਵਿੱਚ ਜਾ ਕੇ ਖਬਰਾਂ ਲੱਭਣ ਬਣਾਉਣ ਲਿਖਣ ਦੀ ਦੁਨੀਆ ਨੂੰ ਬੜੇ ਗੌਰ ਨਾਲ ਵੇਖਿਆ ਥੋੜ੍ਹਾ ਜਿਹਾ ਇਸ ਯਾਤਰਾ ਬਾਰੇ ਇਸ ਜਰਨੀ ਬਾਰੇ ਜ਼ਰੂਰ ਅਸੀਂ ਜਾਣਨਾ ਚਾਹੁੰਦੇ ਹਾਂ
1: ਹਾਂਜੀ ਬਿਲਕੁਲ ਜੀ ਮੈਂ ਜਿਵੇਂ ਪਿਛਲੀ ਵਾਰੀ ਗੱਲ ਕੀਤੀ ਸੀ ਵੀ 1990 ਦੇ ਵਿੱਚ ਪਲੱਸ ਟੂ ਪੜ੍ਹਦਿਆਂ ਹੀ ਭਾਅ ਜੀ ਮੁਖਤਾਰ ਗਿੱਲ ਹੁਣਾਂ ਦੇ ਨਾਲ ਰਲ ਕੇ ਸਹਿ ਸਭਾ ਬਣਾ ਲਈ
0: ਹਾਂਜੀ
1: ਅਤੇ ਉਹ ਉਸ ਵੇਲੇ ਅਜੀਤ ਦੇ ਪੱਤਰਕਾਰ ਸਨ ਅਤੇ 1990 ਦੇ ਵਿੱਚ ਉਹਨਾਂ ਦੇ ਨਾਲ ਮੈਂ ਸਹਿਯੋਗ ਦੇ ਨਾਲ ਅੱਜ ਦੀ ਆਵਾਜ਼ ਅਖਬਾਰ ਦੀ ਪੱਤਰਕਾਰੀ ਲੈ ਲਈ
0: ਅੱਛਾ ਜੀ
1: ਜਿਹਦੇ ਜਿਹੜੇ ਮੁੱਖ ਮਾਲਕ ਨੇ ਮੁਖੀ ਨੇ ਉਹ ਭਾਈ ਜਸਬੀਰ ਸਿੰਘ ਰੋਡੇ ਨੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
0: ਅੱਛਾ ਜੀ
1: ਉਹਨਾਂ ਦੀ ਅਖਬਾਰ ਆ
0: ਅਤੇ
1: ਭਰਪੂਰ ਸਿੰਘ ਜੀ ਬਲਬੀਰ ਹੁਣ ਇਸ ਦੁਨੀਆਂ 'ਚ ਨਹੀਂ ਰਹੇ ਉਸ ਸਮੇਂ ਦੇ ਸੰਪਾਦਕ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਹਰਭਜਨ ਹਲਵਾਰ ਵੀ ਜਦੋਂ ਉਧਰੋਂ ਰਿਟਾਇਰ ਹੋਏ ਤੇ ਉਹ ਵੀ ਇੱਥੇ ਰਹੇ ਉਹਨਾਂ ਦੇ ਨਾਲ ਵੀ ਮੈਂ ਕੰਮ ਕੀਤਾ ਅੱਜ ਦੀ ਆਵਾਜ਼ ਦੇ ਵਿੱਚ ਉਹ ਦੌਰ ਇਹ ਸੀ ਜੀ ਅਸੀਂ ਪੇਪਰਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਖਬਰਾਂ ਲਿਖਦੇ ਹੁੰਦੇ ਸਾਂ ਫਿਰ ਉਹਨਾਂ ਨੂੰ ਲਿਫਾਫੇ ਦੇ ਵਿੱਚ ਬੰਦ ਕਰਨਾ ਤੇ ਹਾਲ ਗੇਟ ਸਾਡੇ ਅੰਮ੍ਰਿਤਸਰ ਦੇ ਵਿੱਚ ਹਾਲ ਗੇਟ ਅਖਬਾਰਾਂ ਦੇ ਜਿਹੜੀਆਂ ਨਿਊਜ਼ ਏਜੰਸੀ ਆ ਖੋਖੇ ਨੇ ਦੁਕਾਨਾਂ ਨੇ ਉੱਥੇ ਅਸੀਂ ਪਹੁੰਚਾਉਂਦੇ ਹੁੰਦੇ ਸਾਂ ਕਿਸੇ ਨੇ ਅੰਮ੍ਰਿਤਸਰ ਨੂੰ ਜਾਣਾ ਅਸੀਂ ਅੱਡੇ 'ਚ ਖਲੋ ਜਾਣਾ ਵੀ ਸ਼ਹਿਰ ਨੂੰ ਜਾਣਾ ਵਾ ਹਾਲ ਗੇਟ ਨੂੰ ਜਾਣਾ ਅਤੇ ਤੇ ਕੁਝ ਬੰਦਿਆਂ ਦਾ ਪਤਾ ਵੀ ਹਾਲ ਗੇੜੀ ਜਾਂਦੇ ਆ ਅਸੀਂ ਉਹਨਾਂ ਦੇ ਹੱਥ ਪਹੁੰਚਾਉਣੇ ਉਹ ਉੱਥੇ ਜਾਣੀ ਖਬਰ ਸਾਡੀ ਫਿਰ ਜਲੰਧਰ ਤੋਂ ਬੰਦਾ ਆਉਣਾ ਉਹਨੇ ਖਬਰਾਂ ਲੈ ਕੇ ਜਾਣੀਆਂ ਫਿਰ ਦਫ਼ਤਰ ਨੂੰ ਜਲੰਧਰ ਪਹੁੰਚਣੇ
0: ਸਾਰੇ ਸਾਰੇ ਅੰਮ੍ਰਿਤਸਰ ਦੀਆਂ ਜਾਂ ਮਾਝੇ ਦੀਆਂ ਖਬਰਾਂ
1: ਇਕੱਠੀਆਂ ਹੋਣੀਆਂ ਹੁੰਦੀਆਂ ਸੀ
0: ਉਹ ਮਤਲਬ ਕਾਗਜ਼ ਫਾਈਲ ਬਣਦੀ
1: ਹਾਂ
0: ਅੱਛਾ
1: ਤੇ ਜਿਹੜੀ ਪੰਜਾਬੀ ਟ੍ਰਿਬਿਊਨ ਦੀ ਹੁੰਦੀ ਸੀ ਉਹ ਚੰਡੀਗੜ੍ਹ ਸੀ ਉਹ ਡਾਕ ਰਾਹੀਂ ਜਾਂਦੀਆਂ ਸੀ ਮਤਲਬ ਤਿੰਨ ਚਾਰ ਦਿਨ ਬਾਅਦ ਖਬਰ
0: ਕਈ ਲੱਗਦੀ ਸੀ ਖਬਰ ਅੱਜ ਅੱਜ ਕੋਈ ਇੰਸੀਡੈਂਟ ਹੋਇਆ ਜਾਂ ਕੋਈ ਖਬਰ ਤੇ ਪਰਸੋਂ ਤੇ ਤਿੰਨ ਦਿਨ
1: ਹਾਂ ਬਿਲਕੁਲ ਹੁਣ ਦੇ ਨਾਲੋਂ ਨਾਲ ਅਪਡੇਟ ਹੋ ਜਾਂਦੀਆਂ ਫਿਰ ਉਹ ਦਫ਼ਤਰ ਦੇ ਵਿੱਚ ਵੀ ਮੈਂ ਜਾ ਕੇ ਕੰਮ ਕਰਨ ਦਾ ਮੇਰਾ ਤਜਰਬਾ
0: ਅੱਜ
1: ਦੀ ਆਵਾਜ਼ ਜਦੋਂ ਦਫ਼ਤਰ ਦੇ ਵਿੱਚ ਬਹਿੰਦੇ ਸਾਂ ਤੇ ਮੈਂ ਸਪਲੀਮੈਂਟ ਲੈ ਕੇ ਜਾਂਦਾ ਸਾਂ ਹਰ ਸਾਲ ਬਾਅਦ ਇੱਕ ਘੱਟੋ ਘੱਟ ਇੱਕ ਔਰ ਉਹ ਸਪਲੀਮੈਂਟ ਜਾਂ ਖਬਰਾਂ ਸੀ ਕੈਂਚੀ ਦੇ ਨਾਲ ਕੱਟ ਕੱਟ ਕੇ ਗੂੰਦ ਦੇ ਨਾਲ ਜੋੜ ਕੇ ਪੇਪਰ ਤਿਆਰ ਕੀਤਾ ਜਾਂਦਾ ਸੀ ਮੈਂ ਨਾਲ ਬਹਿ ਕੇ ਇਹ ਕੰਮ ਕਰਦਾ ਰਿਹਾ ਉੱਥੇ ਅੱਜ ਦੀ ਆਵਾਜ਼ ਦੇ ਵਿੱਚ ਤੇ ਉਸ ਤੋਂ ਬਾਅਦ ਜਿਵੇਂ ਜਿਉਂ ਜਿਉਂ ਤਰੱਕੀ ਹੁੰਦੀ ਗਈ ਫਿਰ ਫੈਕਸ ਆ ਗਈ ਫੈਕਸ ਉਸ ਤੋਂ ਬਾਅਦ ਆਈ ਆ
0: ਫੈਕਸ ਨੇ ਕਾਫੀ ਕੰਮ ਸੌਖਾ ਕੀਤਾ
1: ਹਾਂਜੀ ਫੈਕਸ ਨੇ ਸੌਖਾ ਕਰਤਾ ਫਿਰ ਸਾਡੇ ਲਾਗੇ ਕਸਬਾ ਚ ਗਾਵਾਂ
0: ਨਹੀਂ ਥੋੜਾ ਜਿਹਾ ਦੱਸਿਓ ਫੈਕਸ ਤਾਂ ਤੁਸੀਂ ਫਿਰ ਹੱਥ ਨਾਲ ਲਿਖ ਕੇ ਕਾਗਜ਼
1: ਹੱਥ ਨਾਲ ਲਿਖ ਕੇ ਉਹ ਵੀ ਕਰਦੇ
0: ਹੁੰਦੇ ਸੀ ਫਿਰ ਉੱਥੇ ਟਾਈਪ ਕਰਦੇ ਹੁੰਦੇ
1: ਟਾਈਪ ਕਰਦੇ ਸੀ
0: ਮਸ਼ੀਨ 'ਚ ਜਾਂਦਾ
1: ਹਾਂ ਬਿਲਕੁਲ ਜੀ ਫਿਰ ਜਦੋਂ ਕੰਪਿਊਟਰ ਦਾ ਦੌਰ ਆਇਆ ਫਿਰ ਅਸੀਂ ਕਿਸੇ ਕੰਪਿਊਟਰ ਵਾਲੇ ਬੰਦੇ ਕੋਲ ਬਹਿਣਾ ਵੀ ਸਾਨੂੰ ਆਪ 'ਤੇ ਟਾਈਪ ਕਰਨਾ ਨਹੀਂ ਸੀ ਆਉਂਦਾ ਕੰਪਿਊਟਰ ਦਾ ਕੁਛ ਨਹੀਂ ਸੀ ਆਉਂਦਾ ਅਤੇ ਉਹ ਕੋਲ ਬਹਿ ਕੇ ਅਸੀਂ ਕਰਵਾਉਣੀਆਂ ਖਬਰਾਂ ਉਹ ਚਲੋ ਉਸੇ ਵੇਲੇ ਸਾਡੀਆਂ ਖਬਰਾਂ ਪਹੁੰਚ ਜਾਣੀਆਂ ਪਤਾ ਲੱਗ ਜਾਣਾ ਸਾਡਾ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਖੁੱਲ੍ਹਿਆ ਵਾ
0: ਮੈਂ ਉਹਨਾਂ ਦਿਨਾਂ ਦੀ ਇੱਕ ਗੱਲ ਪੁੱਛਣੀ ਤੁਹਾਨੂੰ
1: ਹਾਂਜੀ ਹਾਂਜੀ
0: ਜਿਵੇਂ ਅਖਬਾਰ ਦੇ ਕਾਲਮ ਹੁੰਦੇ ਹਨ
1: ਜੀ ਜੀ
0: ਅਤੇ ਕਈ ਵਾਰੀ ਹੁੰਦਾ ਵੀ ਤੁਸੀਂ ਖਬਰ ਭੇਜੀ
1: ਹਾਂ
0: ਉਹ ਕਾਲਮ 'ਚ ਜਾਂ ਤਾਂ ਹੁਣ ਤੁਸੀਂ ਤਾਂ ਕਾਲਮ ਮਿਲਿਆ ਕਿ ਉਹ ਹੱਥ ਨਾਲ ਲਿਖੀ ਹੁੰਦੀ ਹੈ
1: ਜੀ ਜੀ
0: ਟਾਈਪ ਸੈਟਿੰਗ ਦੇ ਵਿੱਚ ਉਹਦੇ ਟੈਕਸਟ ਅੱਗੇ ਪਿੱਛੇ ਹੋ ਸਕਦੇ ਆ ਅਤੇ ਉਹ ਜਿਹੜੀ ਜਗ੍ਹਾ ਰਹਿ ਜਾਂਦੀ ਸੀ ਫਿਰ ਉਹਦਾ ਕੀ ਕਰਦੇ ਹੋਣਗੇ ਉਹ ਜਿਹੜੇ ਐਡੀਟਰ ਜਾਂ ਉਸ ਵੇਲੇ
1: ਉਹ ਜਗ੍ਹਾ ਖਾਲੀ ਛੱਡ ਦਿੰਦੇ ਸੀ
0: ਜਾਂ ਤੁਹਾਡੀ ਖਬਰ ਵੱਡੀ ਹੋ ਗਈ ਉਹਨਾਂ ਨੂੰ ਕੱਟਣੀ ਪੈਂਦੀ
1: ਕਰ ਲੈਂਦੇ ਸੀ ਜੀ ਕੱਟੀਆਂ ਵੀ ਜਾਂਦੀਆਂ ਸੀ ਕਈ ਵਾਰੀ ਇਸ ਢੰਗ ਦੇ ਨਾਲ ਕੱਟੀ ਜਾਂਦੀ ਵੀ ਉਹਦਾ ਮੂੰਹ ਸਿਰ ਨਹੀਂ ਲੱਭਦਾ
0: ਮੈਂ ਉਹ ਪੁੱਛਣਾ ਵੀ ਕਈ ਵਾਰੀ ਤੁਸੀਂ ਕਹੋ ਵੀ ਮੈਂ ਤਾਂ ਭੇਜਿਆ ਕੁਛ ਸੀ
1: ਹਾਂਜੀ
0: ਕੁਛ ਦਿੱਤਾ
1: ਹੁੰਦਾ ਸੀ ਇੱਦਾਂ ਹੁੰਦਾ ਰਿਹਾ ਜੀ ਹੋ ਜਾਂਦਾ ਇਹ ਵੀ
0: ਅੱਛਾ ਜੀ
1: ਅਤੇ ਹੁਣ ਤਾਂ ਬਹੁਤ ਸੌਖਾ ਹੋ ਗਿਆ ਹੁਣ ਸਾਰਾ ਕੁਝ ਕੰਪਿਊਟਰ ਦੇ ਉੱਤੇ ਸਾਰਾ ਕੁਝ ਜਾ ਰਿਹਾ
0: ਅਤੇ
1: ਉਹ ਮਤਲਬ ਅਸੀਂ ਜਿਵੇਂ ਹੁਣ ਲਾ ਲਓ ਮੋਬਾਈਲ ਹੀ ਆ ਸਾਡੇ ਕੋਲ ਇਹਦੀ ਬਹੁਤ ਵੱਡੀ ਸਹੂਲਤ ਆ ਅਸੀਂ ਮੋਬਾਈਲ 'ਤੇ ਪੰਜਾਬੀ ਟਾਈਪ ਕਰਨੀ ਸ਼ੁਰੂ ਕਰਤੀ
0: ਅੱਛਾ ਜੀ
1: ਹੁਣ ਕਿਤੇ ਵੀ ਬੈਠੇ ਹੋਈਏ ਖਬਰ ਆ ਗਈ ਆ ਮੋਬਾਈਲ 'ਤੇ ਬੈਠੇ ਬੈਠੇ ਉੱਥੇ ਹੀ ਖਬਰ ਲਿਖ ਲੈਣੀ ਆ ਅਤੇ ਸਿੱਧੀ ਇੱਥੋਂ ਮੇਲ ਕਰ ਦੇਣੀ ਆ ਮਤਲਬ ਉਸ ਕਾਗਜ਼ ਦੇ ਦੌਰ ਤੋਂ ਲੈ ਕੇ ਮੋਬਾਈਲ ਤੱਕ ਜਿਹੜਾ ਵਾ ਅਸੀਂ ਉਹ ਸਫ਼ਰ ਤੈਅ ਕੀਤਾ ਅਤੇ
0: ਮਤਲਬ ਪਹਿਲਾਂ ਉਦੋਂ ਸੌਖਾ ਲੱਗਦਾ ਸੀ ਕੰਮ ਕਿ ਹੁਣ ਸੌਖਾ ਲੱਗਦਾ
1: ਨਹੀਂ ਹੁਣ ਤਾਂ ਬਹੁਤ ਸੌਖਾ ਹੋ ਗਿਆ ਜੀ ਅਸੀਂ ਉਸ ਸਮੇਂ ਦੇ ਵਿੱਚ ਇਹੋ ਜਿਹੀਆਂ ਕਈ ਖਬਰਾਂ ਹੁੰਦੀਆਂ ਸੀ ਜਿਹੜੀ ਪਤਾ ਵੀ ਹੁਣ ਫੈਕਸ ਵੀ ਨਹੀਂ ਹੋਣੀ ਟਾਈਪ ਕਰਕੇ ਵੀ ਨਹੀਂ ਜਾ ਸਕਦੇ ਲਿਖ ਕੇ ਵੀ ਅਸੀਂ ਕਿਸੇ ਹੱਥ ਨਹੀਂ ਭੇਜ ਸਕਦੇ ਸਮਾਂ ਲੇਟ ਹੋ ਗਿਆ ਰਾਤ ਕਈ ਸੀ ਕਿਸੇ ਵੇਲੇ ਹੋਣਾ ਦੁਰਘਟਨਾ ਵਾਪਰ ਗਈ ਅਤੇ ਮਤਲਬ ਇਹੋ ਜਿਹੀਆਂ ਲੜਾਈਆਂ ਲੜੀਆਂ ਜਿਹੀਆਂ ਨਾ ਪਿਛਲੇ ਸਮੇਂ ਦੇ ਵਿੱਚ ਰਾਮ ਤੀਰਥ ਦੇ ਵਿੱਚ ਹੁੰਦੀਆਂ ਰਹੀਆਂ ਮੰਦਰਾਂ ਦਾ ਵਿਵਾਦ ਨੂੰ ਲੈ ਕੇ
0: ਅੱਛਾ ਜੀ
1: ਔਰ ਮੇਰੇ ਕੋਲ ਮੋਟਰਸਾਈਕਲ ਸੀ ਅਤੇ ਮੋਟਰਸਾਈਕਲ ਦੇ ਉੱਤੇ ਮੈਂ ਰਾਤ 9-10 ਵਜੇ ਵੀ ਚਲੇ ਜਾਣਾ ਦਫ਼ਤਰ ਫੋਨ ਕਰ ਦੇਣਾ ਵੀ ਮੈਂ ਆ ਰਿਹਾ ਜੀ ਖਬਰ ਲੈ ਕੇ ਫਿਰ ਜਾ ਕੇ ਦਫ਼ਤਰ ਬੈਠ ਕੇ ਉਹ ਖਬਰ ਜਿੰਨੀ ਵੀ ਸੀ ਬਣਦੀ ਲਿਖ ਕੇ ਦੇ ਕੇ ਫਿਰ ਘਰ ਵਾਪਸ ਆਉਣਾ ਅਤੇ ਹੁਣ ਘਰ ਬੈਠੇ ਹਾਂ ਰਜਾਈ ਦੇ ਵਿੱਚ ਬੈਠਿਆ ਅਸੀਂ ਆਪਣਾ ਕੰਮ ਕਰ ਸਕਦੇ ਹਾਂ ਹੁਣ ਤਾਂ ਬਹੁਤ ਸੌਖਾ ਹੋ ਗਿਆ ਉਹ ਪੱਤਰਕਾਰੀ ਬਹੁਤ ਔਖੀ ਸੀ ਪਰ ਉਦੋਂ ਪੱਤਰਕਾਰਾਂ ਦੀ ਕਦਰ ਵੀ ਬਹੁਤ ਸੀ
0: ਮੈਂ ਉਹੀ ਕਹਿਣ ਲੱਗਾ ਉਦੋਂ ਤੁਸੀਂ ਮਿਹਨਤ ਕਰਨੀ ਔਰ ਅਖਬਾਰ ਰਾਤ ਨੂੰ 12 ਵਜੇ ਛਪਣੀ
1: ਹਾਂਜੀ
0: ਸਵੇਰੇ ਚੱਲ ਕੇ ਅਖਬਾਰ ਫਿਰ ਉਹ ਵਾਪਸ ਆਉਣੀਆਂ
1: ਬਿਲਕੁਲ
0: ਜਲੰਧਰ ਤੋਂ ਡਿਸਟ੍ਰੀਬਿਊਟ ਹੋਣੀਆਂ 8-9 ਵਜੇ 7 ਵਜੇ ਲੋਕਾਂ ਤੱਕ ਪਹੁੰਚਾਉਣਾ ਇੱਕ ਲਗਾਤਾਰ ਕੰਟੀਨਿਊ ਟੀਮ ਦਾ ਕੰਮ ਹੋਊਗਾ ਕਿੰਨਾ ਵੱਡਾ ਅਦਾਰਾ ਹੋਊਗਾ
1: ਬਿਲਕੁਲ
0: ਹੁਣ ਸਾਰਾ ਕੁਛ ਮਤਲਬ ਮੈਂ ਮੇਰਾ ਸਵਾਲ ਦਾ ਮਤਲਬ ਇਹ ਸੀ ਹੁਣ ਔਖਾ ਵੀ ਹੁਣ ਭਾਵੇਂ ਤੁਸੀਂ ਰਜਾਈ 'ਚ ਬੈਠੇ ਆ ਕੁਛ ਬੈਠੇ ਪਰ ਕੰਮ ਦੀ ਕੁਆਂਟਿਟੀ ਤਾਂ ਇਨਫੋਰਮੇਸ਼ਨ ਉਨੀ ਤੇਜ਼ੀ ਨਾਲ ਜਾ ਰਹੀ ਹੈ ਮਤਲਬ ਮਿੰਟ ਮਿੰਟ ਦੀ ਖਬਰ ਛਪ ਰਹੀ ਹੈ ਅਤੇ ਤੁਹਾਨੂੰ ਲੱਗਦਾ ਵੀ ਹੁਣ ਕੰਮ ਸੌਖਾ ਹੋ ਗਿਆ
1: ਹੁਣ ਸੌਖਾ
0: ਫਿਜ਼ੀਕਲੀ ਮੂਵ ਨਹੀਂ ਕਰਨਾ ਪੈਂਦਾ
1: ਹਾਂਜੀ ਹਾਂਜੀ
0: ਓਕੇ ਪਰ ਇਨਫੋਰਮੇਸ਼ਨ ਜ਼ਿਆਦਾ ਨਹੀਂ ਹੋ ਗਈ ਮੈਨੂੰ ਲੱਗਦਾ ਹੁਣ ਤਾਂ ਫਲੱਡ ਆਫ ਇਨਫੋਰਮੇਸ਼ਨ ਆਇਆ
1: ਹਾਂ ਹੁੰਦਾ ਜੀ ਇਹ ਮਤਲਬ
0: ਚਾਰੇ ਬੰਨਿਓ ਖਬਰ ਆ ਰਹੀ ਹੈ ਕੁਛ ਕਿਤੋਂ ਆ ਰਹੀ ਹੈ ਕੁਛ ਕਿਤੋਂ ਆ ਰਹੀ
1: ਹੈ ਉਹੀ ਹੁੰਦਾ ਨਾ ਕਈ ਵਾਰੀ ਸਾਨੂੰ ਨਹੀਂ ਪਤਾ ਹੁੰਦਾ ਸਾਡੇ ਆਂਢ ਗੁਆਂਢ ਦੇ ਵਿੱਚ ਕਿਸੇ ਹੋਰ ਚੈਨਲ ਤੋਂ ਉਹ ਖਬਰ ਚੱਲ ਰਹੀ ਹੁੰਦੀ ਆ ਜਾਂ ਕਿਸੇ ਹੋਰ ਸੱਜਣ ਰਾਹੀਂ ਪਤਾ ਲੱਗ ਜਾਂਦਾ ਵੀ ਆਹ ਘਟਨਾ ਵਾਪਰ ਗਈ ਆ ਅਤੇ ਉਹ ਜ਼ਿਆਦਾ ਹੋਣ ਕਰਕੇ ਖਿਲਾਰਾ ਵੀ ਉਹ ਪਤਾ ਵੀ ਇੱਕ ਦੂਜੇ ਤੋਂ ਲੱਗ ਜਾਂਦਾ ਵਾ ਕਈ ਵਾਰੀ ਸਾਡੇ ਕੋਲ ਨਹੀਂ ਹੁੰਦਾ ਹੁਣ ਪਿਛਲੇ ਸਮੇਂ ਦੇ ਵਿੱਚ ਸਾਲ ਕੁ ਪਹਿਲਾਂ ਦੀ ਗੱਲ ਆ ਜਦੋਂ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਤਣਾਅ ਜਿਹਾ ਬਣ ਗਿਆ ਔਰ ਉੱਥੇ ਬਿਲਕੁਲ ਲਾਈਟਾਂ ਬੰਦ ਕਰ ਦਿੰਦੇ ਰਹੇ ਪੂਰੇ ਹਨੇਰੇ ਦੇ ਵਿੱਚ ਬਲੈਕਆਊਟ ਕਰਦੇ ਰਹੇ ਜਦੋਂ ਅਤੇ ਉਸ ਸਮੇਂ ਦੇ ਵਿੱਚ ਕਹਿਣ ਜੀ ਕਦੀ ਕਿਤੇ ਡਿੱਗ ਪਿਆ ਕੋਈ ਲੰਚਰ ਲਾਂਚ ਕੋਈ ਧਮਾਕਾ ਹੋ ਗਿਆ ਫਲਾਣੀ ਜਗ੍ਹਾ 'ਤੇ ਉਸ ਮਤਲਬ ਬਲੈਕ ਆਊਟ ਦੇ ਵਿੱਚ ਜਦੋਂ ਕਿ ਬਿਲਕੁਲ ਪਾਬੰਦੀ ਸੀ ਲਾਈਟਾਂ ਜਗਾਉਣ ਦੀ ਵੀ ਕੋਈ ਲਾਈਟ ਨਹੀਂ ਸੀ ਜਗਦੀ ਤੇ ਉਸ ਸਮੇਂ ਵੀ ਸਾਨੂੰ ਕਈ ਵਾਰੀ ਫੋਨ ਆ ਜਾਂਦਾ ਸੀ ਵੀ ਫਲਾਣੀ ਜਗ੍ਹਾ ਤੇ ਧਮਾਕਾ ਹੋ ਗਿਆ ਉੱਥੇ ਰਾਕਟ ਲਾਂਚਰ ਡਿੱਗ ਪਿਆ ਤੇ ਉਹ ਅਸੀਂ ਭਾਵੇਂ ਮੋਟਰਸਾਈਕਲ ਤੇ ਜਾਂਦੇ ਹਾਂ ਰਾਤ ਜਾਂਦੇ ਹਾਂ ਖਤਰੇ ਵਾਲਾ ਸੀ ਉਹ ਕੰਮ ਪਰ ਉਹ ਅਸੀਂ ਕੰਮ ਕਰਦੇ ਰਹੇ ਪਿਛਲੇ ਸਾਲ ਦੇ ਵਿੱਚ ਵੀ
0: ਤੁਸੀਂ ਫਿਰ ਵੀ ਉਹਦੀ ਨਿਊਜ਼ ਲੈ ਕੇ
1: ਬਿਲਕੁਲ ਕਰਕੇ ਰਾਤ ਭੇਜਦੇ ਰਹੇ ਭੇਜਦੇ ਰਹੇ ਰਾਤ ਕੰਮ ਕੀਤਾ ਹੋਵੇ
0: ਇਹ ਪੂਰੀ ਜੰਗ ਲੜਨ ਵਰਗਾ ਮਾਹੌਲ ਸੀ
1: ਹਾਂ ਬਿਲਕੁਲ ਜੀ ਜੰਗ ਉਹ ਹਨੇਰੇ ਦੇ ਵਿੱਚ ਹੀ ਜਾ ਰਹੇ ਹਾਂ ਲਾਂਚਰ ਸਾਡੇ ਤੇ ਵੀ ਅਟੈਕ ਕਰ ਸਕਦਾ ਸੀ
0: ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਅਤੇ ਵੇਖੋ ਜੀ ਕਿੱਦਾਂ ਦੁਨੀਆ ਬਦਲੀ ਅਤੇ ਚਲੋ ਮੈਨੂੰ ਹੁਣ ਗੱਲ ਯਾਦ ਆ ਗਈ ਵੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਜਦੋਂ ਅੱਜ ਤੋਂ 100 ਸਾਲ ਪਹਿਲਾਂ ਮਤਲਬ ਅੱਜ ਲਾ ਲਓ 1926 ਹੈ 1926 ਇੱਥੇ ਅਖਬਾਰਾਂ ਈਵਨ 1907-10 ਛਪਦੀਆਂ ਸੀ ਇੰਗਲੈਂਡ ਤੋਂ ਟੈਲੀਗ੍ਰਾਫ ਦੇ ਰਾਹੀਂ ਖਬਰਾਂ ਸਾਰੀ ਖਬਰ ਇੰਗਲੈਂਡ 'ਚ ਇਕੱਠੀ ਹੁੰਦੀ ਸੀ ਕਿਉਂਕਿ ਬ੍ਰਿਟਿਸ਼ ਕੋਲੋਨੀ ਸੀ ਉੱਥੋਂ ਟੈਲੀਗ੍ਰਾਮ ਦੇ ਰਾਹੀਂ ਉਹ ਜਿਹੜਾ ਬਾਰ ਕੋਡ ਟਕ ਟਕ ਟਕ ਕਰਕੇ ਉਹ ਅਖਬਾਰਾਂ ਇੱਥੇ ਛਪਦੀਆਂ ਸੀ ਅਤੇ ਉਹਨਾਂ 'ਚ ਵੀ ਗਲਤੀਆਂ ਹੋਣੀਆਂ ਕਈ ਖਬਰ ਛਪਣੀ ਕਈ ਹੋਰ ਰਹਿ ਜਾਣੀ ਅਤੇ ਇਹ ਸਾਰੀ ਜਾਣਕਾਰੀ ਇਹਨਾਂ ਦੀ ਨੈਸ਼ਨਲ ਆਰਕਾਈਵ ਲਾਇਬ੍ਰੇਰੀ ਆ ਉੱਥੇ ਪੁਰਾਣੀ ਅਖਬਾਰਾਂ ਦੇ ਸੈਂਪਲ ਵੀ ਪਏ ਆ ਵੀ ਕਿਸ ਤਰ੍ਹਾਂ ਖਬਰ ਛਾਪਦੀ ਸੀ ਔਰ ਕਾਫੀ ਹੱਦ ਤੱਕ ਟੈਲੀਗ੍ਰਾਮ ਟੈਲੀਫੋਨ ਰਾਹੀਂ ਪ੍ਰਿੰਟਿੰਗ ਪ੍ਰੈਸ ਚੱਲਦੀ ਰਹੀ
1: ਬਿਲਕੁਲ
0: ਅਖਬਾਰਾਂ ਛਾਪਦੀਆਂ ਰਹੀਆਂ ਅਤੇ ਜਿਵੇਂ ਪਿਛਲੇ ਵਾਰੀ ਵੀ ਗੱਲ ਕੀਤੀ ਸੀ ਗਿਆਨੀ ਸੰਤੋਖ ਸਿੰਘ ਹੋਣਾ ਦੀ ਪਹਿਲੀ ਪੰਜਾਬੀ ਅਖਬਾਰ ਉਹ ਸਾਈਕਲੋ ਸਟਾਈਲ ਤਰੀਕੇ ਨਾਲ ਵੀ ਇੱਥੇ ਕੱਢਦੇ ਰਹੇ ਅਤੇ ਹਰ ਯੁੱਗ ਦੇ ਵਿੱਚ ਜਿੱਥੇ ਜਿੱਥੇ ਅਸੀਂ ਗਏ ਹਾਂ ਅਸੀਂ ਆਪਣੇ ਕੰਮ ਕੀਤੇ ਆ ਥੋੜ੍ਹਾ ਜਿਹਾ ਮੈਨੂੰ ਹੁਣ ਇਹ ਵੀ ਕਰਿਓਸਟੀ ਹੈ ਵੀ ਜਿਵੇਂ ਹੁਣ ਮੈਨੂੰ ਕਿਸੇ ਸੱਜਣ ਨੇ ਕਿਹਾ ਸੀ ਇੱਕ ਵਾਰੀ ਮੈਂ ਕਿਸੇ ਜਿਹੜੀ ਤੁਸੀਂ ਗੱਲ ਕਰਦੇ ਆ ਹਾਲ ਬਾਜ਼ਾਰ ਸ਼ਾਇਦ ਉਹ ਜਿਹੜੀ ਮਾਰਕੀਟ ਮੀਡੀਆ ਕੰਪਨੀਜ਼ ਹੁੰਦੀਆਂ ਸਨ ਉਹ ਕਹਿੰਦੇ ਸਾਡੇ ਕੋਲ ਹੁਣ ਇੱਕ ਸੋਫਟਵੇਅਰ ਆ ਗਿਆ ਅਸੀਂ ਸਾਰੀ ਫਰੇਮਿੰਗ ਸਾਰੀ ਨਿਊਜ਼ ਦੀ ਸਾਈਜ਼ ਇੱਥੇ ਬਣਾ ਕੇ ਭੇਜ ਦਿੰਦੇ ਹਾਂ ਅਤੇ ਇਹ ਸਾਰੀ ਅਖਬਾਰ ਜਦੋਂ ਹੁਣ ਛਪਦੀ ਹੈ ਫੋਰ ਐਗਜ਼ਾਮਪਲ ਤੁਸੀਂ ਹੁਣ ਅੱਜ ਕੱਲ੍ਹ ਅਜੀਤ ਨਾਲ ਜੁੜੇ ਹੋਏ ਹੋ ਜਦੋਂ ਮੈਂ ਅਜੀਤ ਨੂੰ ਔਨਲਾਈਨ ਖੋਲਦਾ ਹਾਂ ਇਹਦੀ ਸਾਰੀ ਡਿਜ਼ਾਇਨਿੰਗ ਇਹ ਸਾਰਾ ਪ੍ਰੋਸੈਸ ਹੁਣ ਔਨਲਾਈਨ ਹੁੰਦਾ ਜਾਂ ਸਾਰਾ ਕੁਝ ਫਿਰ ਜਲੰਧਰ ਦੇ ਵਿੱਚ ਹੁੰਦਾ
1: ਜਾਂ
0: ਕੋਈ ਤੁਸੀਂ ਖਾਸ ਸੋਫਟਵੇਅਰ ਯੂਜ਼ ਕਰਦੇ ਹਾਂ
1: ਨਹੀਂ ਜਲੰਧਰ ਦੇ ਵਿੱਚ ਹੁੰਦਾ ਸਾਡੇ ਵਾਸਤੇ ਉਹਨਾਂ ਦੀ ਸਹੂਲਤ ਵਾਸਤੇ ਅੰਮ੍ਰਿਤਸਰ ਦੇ ਵਿੱਚ ਦਫ਼ਤਰ ਖੋਲ੍ਹ ਦਿੱਤਾ ਇੱਕ
0: ਅੱਛਾ ਜੀ
1: ਸਬ ਆਫਿਸ ਸਾਡਾ ਜਿਹੜਾ ਅਸੀਂ ਜਿੰਨੀ ਵੀ ਨਿਊਜ਼ ਆ ਜ਼ਿਲ੍ਹੇ ਅੰਮ੍ਰਿਤਸਰ ਦੇ ਲਗਭਗ ਸਾਡੇ 70-75 ਪੱਤਰਕਾਰ ਨੇ
0: ਅੱਛਾ ਜੀ
1: ਉਹ ਸਾਰੀ ਜਿਹੜੀ ਖਬਰ ਹੈ ਅੰਮ੍ਰਿਤਸਰ ਜਾ ਰਹੀ ਹੈ ਅੰਮ੍ਰਿਤਸਰ ਤੋਂ ਜਿਹੜੀ ਪੂਰੀ ਖਬਰ ਤਿਆਰ ਹੋ ਕੇ ਜਾਂਦੀ ਹੈ ਅੱਗੇ ਸਬ ਐਡੀਟਰ ਜਲੰਧਰ ਬੈਠੇ ਨੇ ਉਹ ਵੱਖ ਵੱਖ ਐਡੀਸ਼ਨ ਵੇਖਦੇ ਨੇ ਐਡੀਸ਼ਨ ਬਹੁਤ ਸਾਰੇ ਛਪ ਰਹੇ ਨੇ ਵੱਖ ਵੱਖ ਸ਼ਹਿਰਾਂ ਦੇ ਅਤੇ ਉਹ ਫਿਰ ਉਹ ਆਪੋ ਆਪਣੇ ਐਡੀਸ਼ਨਾਂ 'ਚ ਜਾਂਦੀਆਂ ਉੱਥੇ ਉਹਨਾਂ ਲਈ ਕੰਮ ਕਰਨਾ ਵੀ ਸੌਖਾ ਹੋ ਗਿਆ ਇਸ ਢੰਗ ਦੇ ਨਾਲ ਹੁਣ ਹੋ ਗਿਆ
0: ਫਿਰ ਵੀ ਤੁਹਾਨੂੰ ਮਤਲਬ ਆਫਿਸ ਇੱਕ ਵਾਰੀ ਜਾਣਾ ਪੈਂਦਾ ਜਾਂ ਕਿਸ ਤਰ੍ਹਾਂ
1: ਆਫਿਸ ਜਾਈਏ ਭਾਵੇਂ ਮੋਬਾਈਲ ਰਾਹੀਂ ਭੇਜ ਦਈਏ ਭਾਵੇਂ ਲੈਪਟੋਪ 'ਤੇ ਭੇਜ ਦਈਏ ਕਿਸ ਤਰ੍ਹਾਂ ਵੀ ਖਬਰ ਮਤਲਬ ਪਹੁੰਚਣੀ ਚਾਹੀਦੀ ਜੇ ਦਫ਼ਤਰ
0: ਠੀਕ ਹੈ
1: ਅੰਮ੍ਰਿਤਸਰ ਪਹੁੰਚਾਉਣੀ ਹੁੰਦੀ ਅਸੀਂ
0: ਅਤੇ ਚਲੋ ਦੂਜਾ ਜਿਹੜੀ ਸਮੱਸਿਆ ਜਿਵੇਂ ਇੱਥੇ ਹੁੰਦੇ ਬੱਚਿਆਂ ਨੂੰ ਲੋਕਾਂ ਨੂੰ ਆਉਂਦੀ ਰਹੀ ਉਹ ਪੰਜਾਬੀ ਟਾਈਪਿੰਗ ਦੀ ਆਉਂਦੀ ਰਹੀ ਜਿਹੜਾ ਇਸ ਵੇਲੇ ਜਿਵੇਂ ਅਜੀਤ ਅਖਬਾਰ ਬੜੀ ਪ੍ਰਾਈਮ ਅਖਬਾਰ ਹੈ ਮੇਨ ਹੈ ਇਹ ਜਿਹੜੀ ਖਬਰ ਤੁਸੀਂ ਜਦੋਂ ਲਿਖਦੇ ਹੋ ਛਾਪਦੇ ਹੋ ਕਿਹੜੇ ਮਤਲਬ ਪੰਜਾਬੀ ਫੌਂਟ ਯੂਜ਼ ਕਰਦੇ ਹੋ ਜਾਂ ਟੂਲ ਯੂਜ਼ ਕਰਦੇ ਹੋ ਜਾਂ ਸੋਫਟਵੇਅਰ ਯੂਜ਼ ਕਰਦੇ
1: ਹੋ ਨਹੀਂ ਇਹ ਜਿਵੇਂ ਮੈਂ ਮੋਬਾਈਲ 'ਤੇ ਕਰਦਾ
0: ਹਾਂਜੀ
1: ਮੋਬਾਈਲ 'ਤੇ ਜਿਹੜਾ ਪੰਜਾਬੀ ਦਾ ਸਾਡੀ ਟਾਈਪ ਹੋ ਰਹੀ ਹੈ ਨਾ ਇਹੋ ਹੀ ਚਲੇ ਜਾਂਦੀ ਹੈ ਕੋਈ ਸਮੱਸਿਆ ਨਹੀਂ ਹੈ ਉਹ ਆਪਣੇ ਢੰਗ ਦੇ ਨਾਲ ਅੱਗੋਂ ਕਰ ਲੈਂਦੇ ਸਾਡੇ ਅੰਮ੍ਰਿਤਸਰ ਦਫ਼ਤਰ ਵਾਲੇ ਜਿਹੜੇ
0: ਹੁਣ ਅੱਜ ਕੱਲ੍ਹ ਯੂਨੀਕੋਡ ਸਿਸਟਮ ਆ ਗਏ
1: ਹਾਂਜੀ ਹਾਂਜੀ ਉਹ ਕਰ ਲੈਂਦੇ ਆ ਜੀ ਇੱਥੋਂ ਕੋਈ ਸਮੱਸਿਆ ਨਹੀਂ
0: ਮਤਲਬ ਪੰਜਾਬੀ ਟਾਈਪ ਕਿੱਦਾਂ ਕਰਦੇ
1: ਮੋਬਾਈਲ 'ਤੇ ਪਹਿਲਾਂ ਤਾਂ ਹੱਥ ਨਾਲ ਹੀ ਅਤੇ ਹੁਣ ਬੋਲ ਕੇ ਵੀ ਕੁਝ ਕਰ ਲਈਦਾ
0: ਕਿਹੜਾ ਕਿਹੜੀ ਟੂਲ ਯੂਜ਼ ਕਰਦੇ ਬੋਲਣ ਬੋਲ ਕੇ ਪੰਜਾਬੀ ਲਿਖਣ ਲਈ
1: ਕੀਬੋਰਡ ਪੰਜਾਬੀ ਦਾ ਆ ਰਿਹਾ ਇਹਦੇ ਵਿੱਚ
0: ਅੱਛਾ ਜੀ ਹਾਂਜੀ ਐਂਡਰੋਇਡ ਆ ਕਿ ਐਪਲ ਫੋਨ ਹੈ
1: ਨਹੀਂ ਐਂਡਰੋਇਡ
0: ਐਂਡਰੋਇਡ
1: ਹਾਂਜੀ
0: ਅੱਛਾ ਬੋਲ ਕੇ ਲਿਖਦੇ ਆ
1: ਬੋਲ ਕੇ ਵੀ ਨਾਲ ਟਾਈਪ ਵੀ ਕਰਨਾ ਪੈਂਦਾ ਵਿੱਚੋਂ
0: ਕਿਸੇ ਵੇਲੇ ਸਾਰੀਆਂ ਗਲਤੀਆਂ ਵੀ ਹੋ ਜਾਂਦਾ ਸੀ ਲਿਪੀ ਅੰਤਰ ਆਉਂਦਾ ਸੀ ਉਹ ਬੰਦ ਹੋ ਗਿਆ ਸ਼ਾਇਦ
1: ਹਾਂਜੀ
0: ਅਤੇ ਮੈਂ ਵੈਸੇ ਇਹਦੇ 'ਤੇ ਥੋੜ੍ਹਾ ਜਿਹਾ ਮੇਰਾ ਸ਼ੌਕ ਹੈ ਪੰਜਾਬੀ ਨੂੰ ਕਿੱਦਾਂ ਡਿਜੀਟਲ ਹੋ ਰਹੀ ਹੈ ਅਤੇ ਕੁਛ ਕਾਫੀ ਪੰਗੇ ਪੁੰਗੇ ਵੀ ਲੈ ਕੇ ਦੇਖੇ ਕਈਆਂ 'ਚ ਮੈਨੂੰ ਪਤਾ ਗਲਤੀਆਂ ਹੋ ਜਾਂਦੀਆਂ
1: ਹਾਂਜੀ
0: ਵੈਸੇ ਅੱਜ ਕੱਲ੍ਹ ਮੈਂ ਜਿਹੜਾ ਯੂਜ਼ ਕਰਦਾ ਗੂਗਲ ਫੌਂਟ ਗੂਗਲ ਟਾਈਪ ਹੈ ਗੂਗਲ ਦਾ ਜਿਹੜਾ ਐਂਡਰੋਇਡ ਵਰਸ਼ਨ ਉਹ ਬੋਲ ਕੇ ਟਾਈਪ ਕਰੀ ਜਾਂਦਾ ਈਵਨ ਲਿਖ ਵੀ ਲਓ ਉਹਨੂੰ ਵਰਡ ਬਣਾ ਦਿੰਦਾ
1: ਜੀ
0: ਅਤੇ ਤੁਸੀਂ ਵੀ ਇੱਦਾਂ ਕਰਦੇ
1: ਹਾਂਜੀ ਹਾਂਜੀ ਕਿਉਂਕਿ ਮੈਂ ਹੁਣ ਪਿਛਲਾ ਜਿਹੜਾ ਸਾਰਾ ਲਾ ਲਓ ਇੱਥੇ ਜਦੋਂ ਮੈਂ ਕਿਤਾਬ ਲਿਖੀ ਆ ਉਹ ਸਾਰੀ ਮੋਬਾਈਲ 'ਤੇ ਕਿਤਾਬ ਲਿਖ ਲਈ ਮੈਂ
0: ਅੱਛਾ ਜੀ
1: ਟੋਟਲੀ ਅਤੇ ਉਹ ਨਾਲ ਹੀ ਮੈਂ ਆਪਣੇ ਕੰਪਿਊਟਰ ਆਪਰੇਟਰ ਨੂੰ ਭੇਜ ਗਿਆ ਮਤਲਬ ਉਹ ਇਹ ਵੀ ਕਾਗਜ਼ਾਂ 'ਤੇ ਲਿਖਣ ਨਾਲੋਂ ਵੀ ਮੈਂ ਡਾਇਰੀ ਭਰ ਕੇ ਖੜਦਾ ਅਤੇ ਇਹਦੇ ਕਰਕੇ ਨਾਲ ਨਾਲ ਹੀ ਭੇਜੀ ਗਿਆ ਉਹਦੇ ਵੀ ਤੂੰ ਆਪਣੇ ਕੋਲ ਇਹਨੂੰ ਕਰ ਲਾ ਕਿਸੇ ਵੇਲੇ ਮੋਬਾਈਲ 'ਚ ਖਰਾਬੀ ਆ ਸਕਦੀ ਹੈ ਡਾਊਨਲੋਡ ਕਰਕੇ ਇਹਨੂੰ ਸਾਂਭ ਲਾ ਅਤੇ ਇੱਥੇ ਆ ਕੇ ਮੁੜ ਕੇ ਕੰਮ ਕਰ ਲਾਂਗੇ ਉੱਥੋਂ ਮੁੜ ਕੇ ਕਰ ਲਿਆ ਸੀ ਸਾਰਾ ਕੰਮ
0: ਅਤੇ ਪੱਤਰਕਾਰਾਂ ਦੀ ਪੰਜਾਬੀ ਅਤੇ ਆਮ ਬੰਦੇ ਦੀ ਪੰਜਾਬੀ ਫਰਕ ਹੁੰਦੀ ਹੋਊਗੀ
1: ਹਾਂਜੀ ਹੁੰਦਾ ਹੀ ਹੈ ਜੀ ਫਰਕ
0: ਕਿਉਂਕਿ ਮੈਂ ਤਾਂ ਪੰਜਾਬੀ 10ਵੀਂ ਤੱਕ ਪੜ੍ਹੀ
1: ਜੀ
0: ਉਸ ਤੋਂ ਬਾਅਦ ਅਖਬਾਰਾਂ ਜਾਂ ਕਿਤਾਬਾਂ ਤੋਂ ਅਤੇ ਮੈਨੂੰ ਹੁਣ ਬਹੁਤ ਸਾਰੇ ਕਹਿੰਦੇ ਵੀ ਤੇਰੀ ਜਿਹੜੀ ਮੈਂ ਬਹੁਤਾ ਲਿਖਦਾ ਤਾਂ ਨਹੀਂ ਤੇਰੀਆਂ ਪੋਸਟਾਂ ਵੀ ਹੁੰਦੀਆਂ ਕਿਉਂਕਿ ਮੈਂ ਬੋਲ ਕੇ ਲਿਖਦਾ ਵੀ ਇਹ ਇਹ ਬੋਲਚਾਲ ਵਾਲੀ ਬੋਲੀ ਹੈ
1: ਬਿਲਕੁਲ
0: ਸੋ ਤੁਸੀਂ ਜਦੋਂ ਬੋਲ ਕੇ ਲਿਖਦੇ ਆ ਤਾਂ ਫਿਰ ਉਹ ਪਹਿਲਾਂ ਉਹਦੀ ਕੋਈ ਸਕ੍ਰਿਪਟ ਤਿਆਰ ਕਰਦੇ ਆ ਜਾਂ
1: ਨਹੀਂ ਹੁਣ ਸਾਨੂੰ ਪਤਾ ਹੁੰਦਾ ਵੀ ਕਿਹੜੀ ਪ੍ਰੈਕਟਿਸ ਹੋ ਗਈ ਆ ਲਾ ਲਓ ਜੀ 36 ਸਾਲ ਦਾ ਸਮਾਂ ਬੀਤ ਗਿਆ ਵਾ ਪੱਤਰਕਾਰੀ 'ਚ ਮੈਂ ਮਤਲਬ ਅੱਜ ਦੀ ਵਾਜ ਤੋਂ ਸ਼ੁਰੂ ਕਰਕੇ ਅਕਾਲੀ ਪੱਤਰਕਾਰ ਨਵਾਂ ਜ਼ਮਾਨਾ 'ਚ ਵੀ ਕੰਮ ਕੀਤਾ ਹੁਣ 25 ਸਾਲ ਮੈਨੂੰ ਅਜੀਤ ਦੇ ਵਿੱਚ ਹੋ ਗਏ ਆ ਅਤੇ ਉਹ ਸਾਨੂੰ ਪਤਾ ਹੁੰਦਾ ਸੀ ਆ ਬੋਲਚਾਲ ਦੀ ਜਿਹੜੀ ਹੋਰ ਆ ਵੀ ਖਬਰ ਦੇ ਵਿੱਚ ਉਹਨੂੰ ਕਿਵੇਂ ਢਾਲਣਾ ਵਾ ਖਬਰ ਕਿਵੇਂ ਬਣਨੀ ਆ ਉਹ ਉਸ ਢੰਗ ਦੇ ਨਾਲ ਹੀ ਅਸੀਂ ਬੋਲਦੇ ਹਾਂ ਅਤੇ ਉਹਨੂੰ ਟਾਈਪ ਕਰਦੇ ਹਾਂ
0: ਅਤੇ ਜਦੋਂ ਤੁਸੀਂ ਇੰਨੀਆਂ ਖਬਰਾਂ ਬਦਲੀਆਂ ਇੱਕ ਮੀਡੀਆ ਅਦਾਰਾ ਦੂਜੇ ਤੋਂ ਜਾਂਦੇ ਆ ਕਿਸੇ ਕਿਸੇ ਦੀ ਪੋਲਿਸੀ ਅਲੱਗ ਵੀ ਹੋਏਗੀ ਕਿਸੇ ਦੀ ਅਲੱਗ ਹੋਏਗੀ ਤੁਹਾਨੂੰ ਕਿਹੜੀ ਜ਼ਿਆਦਾ ਇੰਪ੍ਰੈਸ ਕਰਦੀ ਰਹੀ ਜਾਂ ਹੁਣ ਤੱਕ ਕਿਹੜੀ ਕਿਹੜੇ ਤੁਹਾਨੂੰ ਮੀਡੀਆ ਅਖਬਾਰ ਵਧੀਆ ਲੱਗਾ
1: ਨਹੀਂ ਵੇਖੋ ਅਸੀਂ ਹੁਣ ਤਾਂ ਅਜੀਤ ਨਾਲ ਕਿਉਂਕਿ ਅਜੀਤ ਇਸ ਵੇਲੇ ਪੰਜਾਬੀ ਦਾ ਸਭ ਤੋਂ ਵੱਡਾ ਅਤੇ ਵੱਧ ਪੜ੍ਹਿਆ ਜਾਣ ਵਾਲਾ ਅਖਬਾਰ ਆ ਭਾਵੇਂ ਦੂਜੇ ਅਖਬਾਰਾਂ ਦੇ ਵਿੱਚ ਵੀ ਬੰਦੇ ਬਹੁਤੇ ਦੂਜੀਆਂ ਅਖਬਾਰਾਂ ਦੇ ਵਿੱਚੋਂ ਹੀ ਆਏ ਆ ਔਰ ਉੱਧਰੋਂ ਸਿੱਖ ਕੇ ਆਏ ਆ ਅਸੀਂ ਉਸ ਪਾਸਿਓਂ ਸਿੱਖ ਕੇ ਇਸ ਪਾਸੇ ਆਏ ਹਾਂ ਅਤੇ ਅਜੀਤ ਦੇ ਨਾਲ ਬੰਦੇ ਦੀ ਪਛਾਣ ਵੀ ਬਣਦੀ ਆ ਇੱਕ ਵੱਖਰਾ ਹੀ ਟੌਰ ਜਾ ਵੀ ਪੱਤਰਕਾਰ ਅਜੀਤ ਅਖਬਾਰ ਦਾ ਉਹ ਜਿਹੜੀਆਂ ਦੂਜੀਆਂ ਅਖਬਾਰਾਂ ਨੇ ਉਹਨਾਂ 'ਚ ਅਸੀਂ ਤਜਰਬਾ ਹਾਸਲ ਕੀਤਾ ਪਰ ਉਹ ਬਹੁਤੀਆਂ ਅਖਬਾਰਾਂ ਪਿੰਡਾਂ ਦੇ ਵਿੱਚ ਪਾਪੂਲਰ ਨਹੀਂ ਆ ਬਹੁਤਾ ਲੋਕਾਂ 'ਚ ਨਹੀਂ ਜਾ ਰਹੀਆਂ ਕਈਆਂ ਨੂੰ ਉਹਦੇ ਨਾਮ ਨਹੀਂ ਪਤਾ ਹੋਣਾ ਉਹਨਾਂ ਅਖਬਾਰਾਂ ਦਾ
0: ਅਜੇ ਵੀ ਪਿੰਡਾਂ 'ਚ ਅਜੀਤ ਚੱਲਦੀ ਆ
1: ਅਜੀਤ ਚੱਲਦੀ ਆ ਅਤੇ ਇਸ ਕਰਕੇ ਮਤਲਬ ਵਧੀਆ ਸਾਨੂੰ ਮਤਲਬ ਚਲੋ ਇੱਥੇ ਲੱਗਦਾ ਵੀ ਇਹ ਕੋਈ ਸਿਰੇ ਦੀ ਅਖਬਾਰ ਆ ਜਿਹਦੇ ਅੱਜ ਵੈੱਬ ਟੀ ਵੀ ਵੀ ਇਹਦਾ ਚੱਲ ਰਿਹਾ ਵਾ ਵੈੱਬ ਟੀ ਵੀ ਵਾਸਤੇ ਵੀ ਮੈਂ ਕੰਮ ਕੀਤਾ ਬਹੁਤ
0: ਅੱਛਾ ਜੀ
1: ਅਤੇ ਨਾਲ ਅਖਬਾਰ ਦਾ ਤਾਂ ਹੈ ਹੀ ਆ
0: ਅੱਛਾ ਜੀ
1: ਅਤੇ ਚਲੋ ਲਿਖਣ ਦਾ ਸ਼ੌਕ ਆ ਅਤੇ ਬਾਕੀ ਆਰਟੀਕਲ ਜਾਂ ਹੋਰ ਕੁਛ ਨਿੱਕਿਆ ਮੋਟਿਆ ਕਹਾਣੀ ਕਵਿਤਾ ਵੀ ਚੱਲਦਾ ਰਹਿੰਦਾ ਨਾਲ ਨਾਲ
0: ਅਤੇ ਇੱਕ ਪੱਤਰਕਾਰ ਆਪਣੀ ਖਬਰ ਤੋਂ ਇਲਾਵਾ ਹੋਰ ਕੀ ਪੜ੍ਹਦਾ ਫਿਰ ਹੋਰ ਕਿਹੜੀ ਖਬਰਾਂ ਪੜ੍ਹਦਾ
1: ਇਹ ਖਬਰਾਂ ਵੇਖੋ ਜਿਨ੍ਹਾਂ ਦੇ ਵਿੱਚ ਨਾ ਖਾਸ ਤੌਰ ਦੇ ਉੱਤੇ ਕੋਈ ਜਾਣਕਾਰੀ ਹੁੰਦੀ ਆ ਖਾਸ ਉਹ ਅਤੇ ਕ੍ਰਾਈਮ ਦੀਆਂ ਉਹਦੇ 'ਚ ਵੀ ਦਿਲਚਸਪੀ ਹੁੰਦੀ ਆ ਵੀ ਕ੍ਰਾਈਮ ਹੋਇਆ ਵਾ ਕੀ ਹੋਇਆ ਵਾ ਬਹੁਤ ਸਾਰੀਆਂ ਖਬਰਾਂ ਇਹੋ ਜਿਹੀਆਂ ਹੁੰਦੀਆਂ ਅਤੇ ਉਹ ਅਸੀਂ ਪੜ੍ਹਦੇ ਹਾਂ ਵੀ ਉਹਦੇ ਪਿੱਛੇ ਕਾਰਨ ਕੀ ਆ ਬਹੁਤ ਸਾਰੀਆਂ ਸਿਰਫ ਖਬਰਾਂ ਇਸ ਢੰਗ ਦੇ ਨਾਲ ਹੀ ਦਿੰਦੇ ਆ ਵੀ ਆਹ ਕਤਲ ਹੋ ਗਿਆ ਤੇ ਉਹਦੇ ਪਿੱਛੇ ਕਾਰਨ ਕੀ ਆ ਉਹ ਨਹੀਂ ਦੱਸਿਆ ਹੁੰਦਾ ਬਹੁਤੀਆਂ ਖਬਰਾਂ ਦੇ ਵਿੱਚ
0: ਇਹ ਬੜੇ ਪੱਤੇ ਦੀ ਗੱਲ ਕੀਤੀ ਤੁਸੀਂ
1: ਹਾਂ ਤੇ ਉਹ ਮੈਂ ਜਦੋਂ ਕੋਈ ਇਹੋ ਜਿਹੀ ਕੋਈ ਖਬਰ ਕਰਦਾ ਨਾ ਮੈਂ ਕੋਸ਼ਿਸ਼ ਕਰਦਾ ਵੀ ਉਹਦੇ ਕਾਰਨ ਵੀ ਲੱਭੇ ਜਾਣ ਉਹ ਲੋਕਾਂ ਨੂੰ ਪਤਾ ਲੱਗੇ ਵੀ ਕੀ ਕਾਰਨ ਹੋ ਰਿਹਾ ਹੁਣ ਇਸ ਵੇਲੇ ਬਹੁਤ ਸਾਰੀਆਂ ਦੁਰਘਟਨਾਵਾਂ ਹੋ ਰਹੀਆਂ ਕੁੜੀਆਂ ਆਪਣੇ ਪਤੀਆਂ ਨੂੰ ਮਾਰ ਰਹੀਆਂ ਔਰ ਉਹ ਬੜੀ ਉਹ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਖਬਰ ਜਦੋਂ ਅਤੇ ਉਹ ਦਿਲ ਨੂੰ ਹਿਲਾ ਦੇਣ ਵਾਲੀ ਹੁੰਦੀ ਆ ਵੀ ਕੀ ਕਾਰਨ ਆ ਵੀ ਜੇ ਤੈਨੂੰ ਮੁੰਡਾ ਪਸੰਦ ਨਹੀਂ ਹੈ ਤੂੰ ਵਿਆਹ ਹੀ ਕਿਉਂ ਕਰਾਇਆ ਨਾ ਕਰਾਉਂਦੀ ਮਾਰਨ ਨਾਲੋਂ
0: ਤੁਸੀਂ ਜਦੋਂ ਇੱਦਾਂ ਦੀ ਖਬਰ ਦਿੰਦੇ ਆ ਤੁਸੀਂ ਉਹਦੀ ਤਹਿ ਤੱਕ
1: ਜਾ ਕੇ ਕੋਸ਼ਿਸ਼ ਹੁੰਦੀ ਮੇਰੀ ਪੂਰੀ ਵੀ ਜਿੰਨੀ ਜਾਣਕਾਰੀ ਵੱਧ ਤੋਂ ਵੱਧ ਮਿਲਦੀ ਆ ਮਤਲਬ ਉਹਨਾਂ ਖਬਰਾਂ ਨੂੰ ਮੈਂ ਵੀ ਵਿਸਥਾਰ ਦੇ ਵਿੱਚ ਕਰਦਾ ਪਰ ਮੈਂ ਦੂਸਰੇ ਕਈ ਪੱਤਰਕਾਰਾਂ ਦੀਆਂ ਖਬਰਾਂ ਪੜ੍ਹਦਾ ਕ੍ਰਾਈਮ ਦੀ ਖਬਰ ਹੁੰਦੀ ਆ ਅਤੇ ਉਹ ਸਿਰਫ ਇਹੀ ਹੁੰਦਾ ਵੀ ਆਹ ਕਤਲ ਹੋ ਗਿਆ ਜੀ ਉਹਨੂੰ ਇੱਦਾਂ ਮਾਰਤਾ ਇਹ ਨਹੀਂ ਪਤਾ ਵੀ ਕਿਉਂ ਉਹਨੇ ਕੀ ਕੀਤਾ ਇਹ ਬੰਦਾ ਐਵੇਂ ਤਾਂ ਕੋਈ ਕਿਸੇ ਨੂੰ ਮਾਰ ਹੀ ਨਹੀਂ ਦਿੰਦਾ ਕੋਈ ਨਾ ਕੋਈ ਕਾਰਨ ਵੀ ਤਾਂ ਹੁੰਦਾ ਅਤੇ ਜ਼ਰੂਰ ਉਹਦੀ ਘੋਖ ਪੜਤਾਲ ਵੀ ਕਰਨੀ ਚਾਹੀਦੀ ਆ ਔਰ ਲੋਕਾਂ ਦੇ ਸਾਹਮਣੇ ਉਹਨੂੰ ਪੇਸ਼ ਕਰਨਾ ਚਾਹੀਦਾ
0: ਵਾਹ ਜੀ ਵਾਹ ਬਹੁਤ ਵਧੀਆ ਗੱਲ ਕੀਤੀ ਜੀ ਮੈਂ ਅਕਸਰ ਮੇਰੀ ਥੋੜ੍ਹੀ ਲਾਈਨ ਟ੍ਰੈਫਿਕ ਨਾਲ ਰਿਲੇਟਡ ਆ ਟ੍ਰੈਫਿਕ ਇੰਜੀਨੀਅਰਿੰਗ ਨਾਲ ਰਿਲੇਟਡ ਹੈ ਅਤੇ ਆਮ ਤੌਰ 'ਤੇ ਹਾਦਸੇ ਦੀਆਂ ਖਬਰਾਂ ਹੋਈ ਮਤਲਬ ਹੁੰਦਾ ਤਾਂ ਅਫਸੋਸ ਹੈ ਦੁੱਖ ਹੁੰਦਾ ਬਹੁਤ ਅਤੇ ਆਸਟ੍ਰੇਲੀਆ ਦੀ ਸੜਕਾਂ ਦੀ ਪਲੈਨਿੰਗ ਦੇ ਹਿਸਾਬ ਨਾਲ ਉਹ ਇਸ ਤਰ੍ਹਾਂ ਬਣਾਈਆਂ ਜਾਂਦੀਆਂ ਨੇ ਕਿ ਸੇਫਟੀ ਸਿਕਿਉਰਿਟੀ ਬਹੁਤ ਇੰਪੋਰਟੈਂਟ ਹੈ ਹੁਣ ਸਾਡੇ ਭਰਾ ਬਹੁਤ ਸਾਰੇ ਟਰੱਕਾਂ 'ਚ ਜਾਂਦੇ ਨੇ ਬਿਲੀਅਨ ਡਾਲਰ ਦਾ ਸਮਾਨ ਪਿੱਛੇ ਪਿਆ ਹੁੰਦਾ ਜ਼ਰਾ ਜਿੰਨੀ ਵੀ ਗਲਤੀ ਹੋ ਜਾਵੇ ਅਤੇ ਬਹੁਤ ਵੱਡਾ ਨੁਕਸਾਨ ਵੀ ਹੁੰਦਾ ਜਾਨੀ ਨੁਕਸਾਨ ਵੀ ਹੋਣ ਦਾ ਖਤਰਾ ਹੁੰਦਾ ਕਿਉਂਕਿ ਹੈਵੀ ਟਰੱਕ ਲੋਡਡ ਗੱਡੀਆਂ
1: ਜੀ
0: ਫਿਰ ਵੀ ਹਾਦਸੇ ਹੁੰਦੇ ਨੇ ਮਾੜੀ ਕਿਸਮਤ ਨੂੰ ਸਾਡੇ ਬਹੁਤ ਸਾਰੇ ਪੰਜਾਬੀ ਭਰਾ ਹੋ ਗਏ ਪਰ ਮੈਂ ਅਜੇ ਵੀ ਇਸ ਗੱਲ ਦੀ ਤਹਿ ਤੱਕ ਖਬਰ ਵੇਖਣ ਦੀ ਕੋਸ਼ਿਸ਼ ਕਰਦਾ ਅੱਜ ਹੀ ਮੇਰੇ ਦੋਸਤ ਮਿੱਤਰ ਨੇ ਉਹਨਾਂ ਨੇ ਕੈਨਬਰਾ ਤੋਂ ਓਜ਼ੀ ਵਿਊ ਲਿਖੀ ਖਬਰ ਅੱਜ ਹੀ ਹਿਊਮ ਫਰੀਵੇ 'ਤੇ ਆਹਮੋ ਸਾਹਮਣੇ ਆਉਂਦੇ ਦੋ ਟਰੱਕਾਂ ਦਾ ਹਾਦਸਾ ਹੋ ਗਿਆ ਦੋਵੇਂ ਪਾਸੇ ਤੋਂ ਫਰੀਵੇ ਬੰਦ ਹੋ ਗਿਆ ਸੋ ਮੇਰੇ ਮਨ 'ਚ ਇਹ ਦਿਲਚਸਪੀ ਸੀ ਵੀ ਇਹ ਪੋਸੀਬਲ ਨਹੀਂ ਹੈ ਕਿਸੇ ਨਾ ਕਿਸੇ ਇੱਕ ਦੀ ਗਲਤੀ ਹੋਈ ਹੋਏਗੀ ਹੁਣ ਇੰਦਰਾ ਰਿਹਾ ਹੋਏਗਾ ਕਿਉਂਕਿ ਦੋ ਬਿਲਕੁਲ ਡਿਵਾਈਡਡ ਲੇਨਸ ਨੇ ਵਿੱਚ ਪੱਟੀ ਲੱਗੀ ਆ ਸਭ ਕੁਛ ਆ
1: ਬਿਲਕੁਲ
0: ਠੀਕ ਹੈ ਨਾ ਸੈਂਸਰਸ ਨੇ ਚੀਜ਼ਾਂ ਨੇ ਹਾਦਸਾ ਜਦੋਂ ਵੀ ਹੁੰਦਾ ਉਹਦੇ ਪਿੱਛੇ ਕਿਤੇ ਨਾ ਕਿਤੇ ਨਿਯਮ ਨੂੰ ਟੁੱਟੇ ਦਾ ਤੋੜਿਆ ਜਾਂਦਾ ਕੁਛ ਹੁੰਦਾ ਕਈ ਸਾਲ ਪਹਿਲਾਂ ਇੱਕ ਪੰਜਾਬੀ ਵਿਅਕਤੀ ਕੋਲੋਂ ਟਰੱਕ ਵੱਜ ਗਿਆ ਕਾਰ ਦੇ ਵਿੱਚ 80 ਸਾਲ ਦੀ ਔਰਤ ਇੱਕ 10 ਸਾਲ ਪੁਰਾਣੀ ਗੱਲ ਹੈ ਜਦੋਂ ਮੈਂ ਨਵਾਂ ਨਵਾਂ ਆਸਟ੍ਰੇਲੀਆ 'ਚ ਆਇਆ ਸੀ ਅਤੇ ਮੈਂ ਉਹ ਖਬਰ ਨੂੰ 5 ਦਿਨ ਦੱਬਦਾ ਰਿਹਾ ਵੀ ਕਾਰਨ ਕੀ ਹੈ ਅਤੇ ਅਲਟੀਮੇਟਲੀ ਕਾਰਨ ਵਨ ਆਫ ਦਾ ਰੀਜ਼ਨ ਜਿਹੜਾ ਇੱਕ ਕਾਰਨ ਇਹ ਨਿਕਲਿਆ ਕਿ ਉਹਨੇ ਸਟੋਪ ਸਾਈਨ ਨਹੀਂ ਸੀ ਦੇਖਿਆ ਹੁਣ ਇੱਥੋਂ ਦੇ ਰੂਲ ਮੁਤਾਬਕ ਜਦੋਂ ਸਟੋਪ ਸਾਈਨ ਲੱਗਾ ਆ ਉੱਥੇ ਗੱਡੀ 3 ਸੈਕਿੰਡ ਲਈ ਰੁਕਣੀ ਹੈ ਵੀਲ ਜ਼ੀਰੋ ਕਰਨਾ ਖਾਲੀ ਸੜਕ ਪਈ ਹੈ ਤੁਸੀਂ ਟ੍ਰੇਨਿੰਗ ਦਾ ਪੜ ਗੱਡੀ ਬ੍ਰੇਕ ਲਾਈ ਦੋਵੇਂ ਤਿੰਨੇ ਪਾਸੇ ਦੇਖਿਆ 1 2 3 ਗੱਡੀ ਨਿਕਲ ਗਈ ਸਟਾਪ ਸਾਈਨ ਨਾ ਦੇਖਣ ਕਰਕੇ ਜਦੋਂ ਟਰਨ ਕੀਤਾ ਅੱਗੇ ਖੜੀ ਕਾਰ ਨਜ਼ਰ ਨਹੀਂ ਆਈ ਟਰੱਕ ਦੀ ਸਪੀਡ ਜ਼ਿਆਦਾ ਸੀ ਸਟਾਪ ਸਾਈਨ ਨਾ ਦੇਖਣ ਦਾ ਕਾਰਨ ਉਹਦੀ ਟ੍ਰੇਨਿੰਗ ਗਲਤ ਸੀ ਟ੍ਰੇਨਿੰਗ ਗਲਤ ਤੋਂ ਪਤਾ ਲੱਗਾ ਉਹ ਜਿਹੜਾ ਪੰਜਾਬੀ ਨੌਜਵਾਨ ਸੀ ਉਹਦੇ ਕੋਲ ਪ੍ਰੋਪਰ ਲਾਇਸੈਂਸ ਨਹੀਂ ਸੀ ਸੋ ਮੇਰੀ ਗੱਲ ਸਮਝ ਗਏ ਨਾ
1: ਸਮਝ ਗਏ
0: ਗੱਲ ਹੁੰਦਾ ਨਾ ਵੇਖੀ ਜਾਊਗੀ ਕੋਈ ਨਾ ਐਟੀਚਿਊਡ ਪਰ ਇਹ ਜਿਹੜੀ ਜਦੋਂ ਆਪਾਂ ਮੀਡੀਆ ਦੇ ਵਿੱਚ ਮੈਂ ਸਮਝਦਾ ਵੀ ਇਹ ਗੱਲਾਂ ਅੱਗੇ ਜਾ ਕੇ ਆਉਣੀਆਂ ਚਾਹੀਦੀਆਂ
1: ਆਉਣੀਆਂ ਚਾਹੀਦੀਆਂ
0: ਤੁਹਾਡੀ ਗੱਲ ਬਿਲਕੁਲ ਠੀਕ ਹੈ
1: ਹਾਂਜੀ
0: ਤੈਅ ਤੱਕ ਜਾਂ ਸਿਰਫ ਜਾਣਕਾਰੀ ਦੇਣਾ ਵੀ ਅੱਜ ਆਹ ਹੋ ਗਿਆ ਇੱਕ ਉਹ ਪਹਿਲਾ ਸਟੈਪ ਆ ਉਹ ਤਾਂ ਬੜਾ ਬੇਸਿਕ ਜਿਹਾ ਪਰ ਉਸ ਹਾਦਸੇ ਦੀ ਕਿਸ ਜਜ਼ਬਾਤੀ ਤੰਦ ਨੂੰ ਆਪਾਂ ਫੜੀਏ ਤਾਂ ਕਿ ਗਾਂਹ ਤੋਂ ਗਲਤੀ ਨਾ ਹੋਵੇ
1: ਹਾਂ ਬਿਲਕੁਲ ਇੱਥੇ ਵੀ ਨਾ ਕੁਝ ਦੋਸਤ ਦੱਸ ਰਹੇ ਸੀ ਆਪਣੀਆਂ ਕਰਾਮਾਤਾਂ
0: ਹਾਂਜੀ
1: ਉਹ ਕਹਿੰਦਾ ਵੀ ਮੈਂ ਦਾਰੂ ਜ਼ਿਆਦਾ ਪੀਤੀ ਸੀ ਅਤੇ ਗੱਡੀ ਮੇਰੀ ਬਹੁਤ ਤੇਜ਼ ਸੀ
0: ਅੱਛਾ
1: ਅਤੇ ਅੱਗੇ ਜਾ ਕੇ ਅਤੇ ਜਨਾਨੀ ਸੀ ਉਹਦੇ ਵਿੱਚ ਗੱਡੀ ਵੱਜੀ ਉਹਦੀ ਗੱਡੀ ਇਹਦੀ ਪਲਟ ਗਈ ਇਸ ਮੁੰਡੇ ਦੀ ਪਲਟ ਕੇ ਇਹਦੀ ਗੱਡੀ ਦਾ ਬਹੁਤ ਨੁਕਸਾਨ ਹੋ ਗਿਆ ਉਹਦਾ ਬਚਾਅ ਹੋ ਗਿਆ ਚਲੋ ਅਤੇ ਮੈਂ ਕਹਿੰਦਾ ਗੱਡੀ ਉੱਥੇ ਛੱਡ ਕੇ ਅਤੇ ਮੁੜ ਕੇ ਗੱਡੀ ਹੋਰ ਲਈ ਅਤੇ ਘਰ ਪਹੁੰਚ ਗਿਆ ਅਤੇ ਚਲੋ ਸਵੇਰੇ ਪੁਲਿਸ ਚਲੇ ਗਈ ਜੇ ਰਾਤ ਆ ਕੇ ਮੈਨੂੰ ਫੜਦੀ ਅਤੇ ਮੇਰਾ ਚੈਕਿੰਗ ਕਰਦੇ ਅਤੇ ਮੈਂ ਬਹੁਤ ਸ਼ਰਾਬੀ ਹਾਂ ਅਤੇ ਉਹ ਚਲੋ ਆਈ ਗਈ ਗੱਲ ਹੋ ਗਈ ਮਤਲਬ ਅਣਗਹਿਲੀ ਇੱਥੇ ਹੈਗੀ ਆ ਇੱਕ ਉਹ ਮੰਨਣ ਡਿਆ ਆਪ ਵੀ ਮੈਂ ਸ਼ਰਾਬੀ ਪੀਤੀ
0: ਮੈਂ ਸਮਝਦਾ ਕਿ ਇਹ ਮੂਰਖਤਾ ਹੈ
1: ਮੂਰਖਤਾ ਅਤੇ ਤੇਜ਼ ਵੀ ਸਾਂ
0: ਕਿਉਂਕਿ ਤੁਹਾਡੀ ਬੇਵਕੂਫੀ ਕਰਕੇ ਕੋਈ ਸਹੀ ਪਾਸੇ ਜਾ ਰਿਹਾ ਬੰਦੇ ਦਾ ਨੁਕਸਾਨ ਹੋ ਸਕਦਾ ਉਹਦਾ ਤਾਂ ਕਸੂਰ ਨਹੀਂ
1: ਉਹਦੀ ਆਪਣੀ ਉਹਦਾ
0: ਤੁਸੀਂ ਆਪਣੀ ਗਲਤੀ ਕਰਕੇ ਕਿਸੇ ਦੂਜੇ ਨੂੰ ਨੁਕਸਾਨ ਕਰੋਗੇ
1: ਕੀਮਤੀ ਗੱਡੀ ਆਪਣੀ ਉਹਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਤੇ ਇੱਕ ਹੋਰ ਦੱਸ ਰਿਹਾ ਸੀ ਵੀ ਮੈਂ ਜੂ ਟਰਨ ਲੈਣਾ ਸੀ ਅਤੇ ਦੂਸਰੇ ਪਾਸੇ ਗੱਡੀ ਜਿਹੜੀ ਆ ਰਹੀ ਉਹ ਮੈਂ ਫਿਰ ਮੈਨੂੰ ਦਿਸੀ ਨਹੀਂ ਉਹ ਵੱਜ ਕੇ ਧੱਕ ਕੇ ਦੂਸਰੇ ਪਾਸੇ ਲੈ ਗਈ ਅਤੇ ਜਦੋਂ ਮੌਕੇ ਦੇ ਉੱਤੇ ਕਹਿੰਦਾ ਪੁਲਿਸ ਵੀ ਮੈਂ ਹੀ ਬੁਲਾ ਲਈ
0: ਅਤੇ
1: ਮੈਂ ਕਿਹਾ ਜੀ ਮੈਨੂੰ ਕਰੋਸ ਕਰਨ ਦੀ ਕੋਸ਼ਿਸ਼ ਕਰ ਰਹੀ ਅਤੇ ਉੱਥੇ ਵੱਜ ਗਈ ਉਹ ਕਹਿੰਦਾ ਉੱਥੇ ਕੋਈ ਕੈਮਰਾ ਨਹੀਂ ਸੀ ਮਤਲਬ ਇੱਦਾਂ ਦੀਆਂ ਗਲਤੀਆਂ ਇੱਥੇ ਵੀ ਕਰ ਰਹੇ ਆ
0: ਪਰ ਦੇਖੋ ਜਿਹੜੀ ਐਕਸੀਡੈਂਟ ਇਨਵੈਸਟੀਗੇਸ਼ਨ ਹੈ ਮੈਂ ਕਈ ਵਾਰੀ ਬੜੇ ਧਿਆਨ ਨਾਲ ਦੇਖੀ ਇੱਥੇ ਬਹੁਤ ਸੀਰੀਅਸ ਹੈ ਇਹ ਗੱਡੀ ਦੇ ਇੰਪੈਕਟ ਤੋਂ ਪਤਾ ਲੱਗ ਜਾਂਦਾ ਗੱਡੀ ਕਿਸ ਡਾਇਰੈਕਸ਼ਨ 'ਚ ਗਈ ਹੈ ਜੇ ਤੁਸੀਂ 60 ਦੀ ਸਪੀਡ 'ਤੇ ਜਾ ਰਹੇ ਹੋ ਉਹਦਾ ਇੰਪੈਕਟ ਲੈਵਲ ਹੋ ਰਿਹਾ ਜੇ 80 ਤੇ ਹੋ ਰਿਹਾ ਜੇ 40 ਤੇ ਹੋ ਰਿਹਾ ਇੰਪੈਕਟ ਅਨਾਲਿਸਿਸ ਤੋਂ ਪਤਾ ਲੱਗ ਜਾਂਦਾ ਵੀ ਗੱਡੀ ਕਿੰਨੀ ਸਪੀਡ 'ਤੇ ਸੀ
1: ਬਿਲਕੁਲ
0: ਠੀਕ ਹੈ ਜੀ ਸੋ ਇੱਥੇ ਜਿਹੜੀ ਐਕਸੀਡੈਂਟ ਰਿਪੋਰਟਿੰਗ ਹੈ ਈਵਨ ਪੁਲਿਸ ਦੀ ਬੜੀ ਟੈਕਨੀਕਲ ਤਰੀਕੇ ਨਾਲ ਹੁੰਦੀ ਹੈ ਇਹ ਗੱਲ ਅੱਗੇ ਉਹਨਾਂ ਦੇ ਅਨਾਲਿਸਿਸ ਲਈ ਹੁੰਦੀ ਹੈ ਉਹ ਗੱਲ ਵਿਕਰੋੜ 'ਚ ਜਾਣੀ ਹੈ ਇੱਥੇ ਪਿੱਛੇ ਤੱਕ ਨਹੀਂ ਜਾਣੀ ਮੈਂ ਹੁਣ ਤੁਹਾਨੂੰ ਛੋਟੀ ਜਿਹੀ ਗੱਲ ਦੱਸ ਦਿੰਦਾ ਇੱਕ ਆਪਣੇ ਬਹੁਤ ਸਾਰੇ ਪੰਜਾਬੀ ਭਰਾ ਬੱਸ ਚਲਾਉਂਦੇ ਨੇ ਗੱਲ ਇਹ ਕੋਈ ਪੁਰਾਣੀ ਹੈ 7-8 ਸਾਲ ਪੁਰਾਣੀ ਹੈ 10 ਸਾਲ ਹੀ ਹੋ ਗਏ ਹੋਣਗੇ ਬੱਸ ਖੜੀ ਕੀਤੀ ਅਤੇ ਬ੍ਰੇਕ ਲਾਉਣ ਲੱਗੇ ਭੁੱਲ ਗਏ ਬ੍ਰੇਕ ਨਿਕਲ ਬੱਸ ਪਿੱਛੇ ਨੂੰ ਆ ਗਈ ਢਲਾਨ 'ਤੇ ਸੀ ਬੱਸ ਸਟੋਪ 'ਤੇ ਪਿੱਛੇ ਨੂੰ ਆ ਕੇ ਡਿੱਗਦੀ ਜਾਂਦੀ ਉਹ ਇੱਕ ਰੈਸਟੋਰੈਂਟ ਦੇ ਵਿੱਚ ਚਲੀ ਜਾ ਵੱਜੀ ਰੈਸਟੋਰੈਂਟ ਦੇ ਵੱਜਣ ਕਰਕੇ ਉੱਥੇ ਜਿਹੜੇ ਬੰਦੇ ਸੀ ਕੁਛ ਨੁਕਸਾਨ ਹੋ ਗਿਆ ਮਤਲਬ ਸ਼ੀਸ਼ਾ ਤੋੜ ਕੇ ਬੱਸ ਅੰਦਰ ਚਲੀ ਗਈ ਕਿਉਂਕਿ ਬੱਸ ਢਲਾਨ ਦੇ ਉੱਤੇ ਸੀ ਚਲੋ ਨੁਕਸਾਨ ਹੋਇਆ ਡਰਾਈਵਰ ਦੇ ਇਨਕੁਆਇਰੀਆਂ ਜਨਰਲ ਤੋਂ ਇਲਾਵਾ ਜਿਹੜੀ ਇੱਕ ਇਨਵੈਸਟੀਗੇਸ਼ਨ ਕਿਉਂਕਿ ਮੈਨੂੰ ਮੇਰੇ ਕੋਈ ਨੋਨ ਫਰੈਂਡ ਸੀ ਉਹ ਇਨਵੈਸਟੀਗੇਸ਼ਨ ਆਫੀਸਰ ਸੀ ਉੱਥੇ ਉਹਨਾਂ ਨੇ ਕਿਹਾ ਵੀ ਗੱਡੀ ਦਾ ਇਨਵੈਸਟੀਗੇਸ਼ਨ ਇਹ ਕੀਤੀ ਗਈ ਵੀ ਆਫਟਰ ਆਲ ਗੱਡੀ ਮੋੜੀ ਹੋਈ ਕਿਉਂ ਆ ਕੀ ਉਹਦਾ ਰੋਡ ਡਿਜ਼ਾਈਨ ਗਲਤ ਆ ਕੀ ਉੱਥੇ ਟ੍ਰੈਫਿਕ ਰੈਸਟੋਰੈਂਟ ਦੇ ਅੱਗੇ ਫਿਰ ਉਹ ਪੀਲੇ ਜਿਹੜੇ ਡੰਡੇ ਬੁਲਾਟ ਲਾਉਣੇ ਚਾਹੀਦੇ ਤਾਂ ਕਿ ਵਿੱਚ ਗੱਡੀ ਅੱਗੇ ਲੋਕਾਂ ਦਾ ਨੁਕਸਾਨ ਨਾ ਹੋਵੇ ਕੀ ਉੱਥੇ ਸਾਈਨੇਜ ਲਾਉਣਾ ਚਾਹੀਦਾ ਵਨ ਆਫ ਦਾ ਰੀਜ਼ਨ ਇਹ ਸੀ ਜਿਵੇਂ ਆਪਣੇ ਬਹੁਤ ਸਾਰੇ ਪੰਜਾਬੀ ਭਰਾ ਕਰਦੇ ਆ ਕਿ ਉਹ ਥੱਕਿਆ ਹੋਇਆ ਡਰਾਈਵਰ ਸੀ ਉਹਨੂੰ ਪ੍ਰੋਪਰ ਰੈਸਟ ਨਹੀਂ ਮਿਲੀ ਉਹ ਚਾਹ ਪੀਣ ਗਿਆ ਸੀ ਕਰਕੇ ਬ੍ਰੇਕ ਲਾਉਣੀ ਭੁੱਲ ਗਿਆ ਜਾਂ ਹੈਂਡ ਬ੍ਰੇਕ ਲਾ ਕੇ ਨਿਕਲ ਗਿਆ ਹੁਣ ਇਹ ਕਾਰਨ ਜਾਣਨਾ ਬਹੁਤ ਜ਼ਰੂਰੀ ਹੈ ਵੀ ਜਦੋਂ ਪ੍ਰੋਟੋਕੋਲ ਕਹਿੰਦਾ ਵੀ ਹਰ 4 ਘੰਟੇ ਬਾਅਦ ਬ੍ਰੇਕ ਡਿਊਟੀ ਦੇਣੀ ਹੈ ਅਤੇ ਉਹ ਰਾਤ ਪ੍ਰੋਪਰ ਨੀਂਦ ਲਈ ਹੋਣੀ ਚਾਹੀਦੀ ਹੈ ਅਸੀਂ ਦਿਨੇ ਬੱਸ ਚਲਾਉਂਦੇ ਹਾਂ ਰਾਤ ਨੂੰ ਅਸੀਂ 2 ਘੰਟੇ ਉਬਰ ਵੀ 4 ਘੰਟੇ ਚਲਾ ਕੇ ਅੱਧੀ ਰਾਤ 'ਤੇ ਸੌਂਦੇ ਹਾਂ ਸਵੇਰੇ ਫਿਰ ਬੱਸ ਜਾਂਦੇ ਹਾਂ ਉਹਨਾਂ ਨੇ ਇਹ ਕਨਕਲੂਜਨ ਕੱਢਿਆ ਵੀ ਡਰਾਈਵਰਸ ਨੂੰ ਟ੍ਰੇਨਿੰਗ ਦੇਣ ਦੀ ਲੋੜ ਹੈ ਇਹਨਾਂ ਨੂੰ ਹੋਰ ਥੋੜ੍ਹੇ ਜਿਹੇ ਕੋਰਸਿਸ ਦੇ ਵਿੱਚ ਪਾਓ ਉਹਨਾਂ ਨੇ ਮਿਲੀਅਨ ਡਾਲਰ ਦਾ ਬਜਟ ਬਣਾਇਆ ਤਾਂ ਕਿ ਇਹੋ ਜਿਹੇ ਹਾਦਸੇ ਦੁਬਾਰਾ ਨਾ ਹੋਣ ਇਹ ਸਾਰੀ ਇਨਵੈਸਟੀਗੇਸ਼ਨ ਭਾਵੇਂ ਸਾਹਮਣੇ ਨਹੀਂ ਆਈ ਉਹ ਡਰਾਈਵਰ ਦੀ ਗਲਤੀ ਜਾਂ ਉਹਦਾ ਨੁਕਸਾਨ ਜਾਂ ਇੰਸ਼ੋਰੈਂਸ ਕਲੇਮਸ ਜਾਂ ਖਬਰਾਂ ਦੇ ਵਿੱਚ ਜੋ ਜਾਣੀ ਉਹ ਇੱਕ ਮਾਫ਼ੀ ਮੰਗੀ ਗਈ ਪ੍ਰੈਸ ਪਰ ਉਹਦੇ ਪਿੱਛੇ ਕਈ ਮਹੀਨੇ ਦੀ ਸਟੱਡੀ ਤੋਂ ਬਾਅਦ ਉਹਨਾਂ ਨੇ ਡਰਾਈਵਰਸ ਦੇ ਲਈ ਇੱਕ ਪ੍ਰੋਟੋਕੋਲ ਰੂਲ ਚੇਂਜ ਕੀਤਾ ਸੋ ਮੇਰੀ ਗੱਲ ਸਮਝ
1: ਇਹਨਾਂ ਕਾਰਨਾਂ ਕਰਕੇ ਨਾ ਮਤਲਬ ਇੱਥੋਂ ਨਾਲੋਂ ਪੰਜਾਬ ਦੇ ਵਿੱਚ ਹਾਲਤ ਬਹੁਤ ਖਤਰਨਾਕ ਆ ਹਾਦਸਿਆਂ ਦੀ
0: ਮੈਂ ਮੰਨਦਾ ਜੀ ਤੁਹਾਡਾ
1: ਉੱਥੇ ਨਸ਼ਿਆਂ ਦਾ ਕਾਰਨ ਵੀ ਨੀਂਦਰਾ ਵੀ ਬੇਧਿਆਨੀ ਵੀ ਰੂਲਾਂ ਦਾ ਪਤਾ ਨਾ ਹੋਣਾ ਵੀ ਇਹ ਸਾਰੇ ਹੀ ਕਾਰਨ ਪੈਂਦੇ ਮੇਰਾ ਇੱਕ ਦੋਸਤ ਗੱਡੀ ਚਲਾਉਂਦਾ ਸੀ ਅਤੇ ਦਿੱਲੀ ਸਵਾਰੀਆਂ ਲਾ ਕੇ ਉੱਥੋਂ ਫਿਰ ਸਵਾਰੀਆਂ ਲੈ ਕੇ 에어ਪੋਰਟ ਤੋਂ ਵਾਪਸ ਆ ਰਿਹਾ ਸੀ ਅੰਬਾਲੇ ਦੇ ਕੋਲ ਖਲੋਤਾ ਟਰੱਕ ਸਾਈਡ ਦੇ ਉੱਤੇ ਉਹਦੇ ਵਿੱਚ ਗੱਡੀ ਵੱਜੀ ਨਾਲ ਹੀ ਉਹ ਸਵਾਰੀਆਂ ਮਰ ਗਈਆਂ ਨਾਲ ਹੀ ਉਹ ਮਰ ਗਿਆ
0: ਤੇ ਟਰੱਕ 5 ਤੇ ਖੜਾ ਆ ਉਹਨੇ ਸਾਈਡ ਤੇ ਖੜਾ ਨਹੀਂ ਲਾਏ ਉਹਨੇ ਕੋਈ ਹੈਜ਼ਰਡ ਲਾਈਟ ਨਹੀਂ ਲਾਈ
1: ਬਿਲਕੁਲ ਉਹਨੇ ਖਰਾਬ ਹੋਇਆ ਖਲੋਤਾ ਜਾਂ ਕਿੱਦਾਂ ਵੀ ਖਲੋਤਾ
0: ਉਹ ਟੱਪ ਦੇ ਪਿੱਛੇ ਲੱਗਣਾ ਚਾਹੀਦਾ
1: ਹਾਂਜੀ ਹਾਂਜੀ ਤੇ ਇਹ ਇਦਾਂ ਦੇ ਹਾਸੇ ਅਸੀਂ ਵੇਖਿਆ ਕਿਉਂਕਿ ਖਬਰਾਂ ਦੇ ਵਿੱਚ ਜਦੋਂ ਆਉਂਦੇ ਆ ਨਾ ਬਹੁਤ ਸਾਰੇ ਲੋਕ ਦੂਜੇ ਸ਼ਹਿਰਾਂ ਦੇ ਵਿੱਚੋਂ ਰਾਤ 에어ਪੋਰਟ ਦੇ ਉੱਤੇ ਛੱਡਣ ਆਉਂਦੇ ਆਪਣੇ ਕਿਸੇ ਰਿਸ਼ਤੇਦਾਰਾਂ ਨੂੰ
0: ਹਾਂਜੀ ਹਾਂਜੀ
1: ਜਾਂ ਦਰਬਾਰ ਸਾਹਿਬ ਆਉਂਦੇ ਆ ਨੀਂਦਰੇ ਦੇ ਵਿੱਚ ਉਹ ਤੁਰੇ ਰਹਿੰਦੇ ਆ ਤੇ ਸਿਰਫ ਅੱਖ ਝਪਕਣ ਦਾ ਹੀ ਇੱਕ ਪਲ ਲੱਗਦਾ ਵਾ ਐਕਸੀਡੈਂਟ 'ਚ ਹੋਣ 'ਚ ਉਹਨੇ ਇਹਦੇ ਵਿੱਚ ਹਾਸਾ ਵਾਪਰ ਜਾਂਦਾ
0: 1/10 ਆਫ ਸੈਕਿੰਡ
1: ਉਹਦੇ ਵਿੱਚ ਕੀ ਆ ਜੀ ਉਹਦੇ 'ਚ ਮਤਲਬ ਜੇ ਗੱਡੀ ਦੇ ਵਿੱਚ 5 ਆ ਜਾਂ 4 ਆ ਉਹ ਸਾਰੇ ਸਾਰੇ ਮਰਦੇ ਵੀ ਵੇਖੇ ਅਸੀਂ ਅਸੀਂ ਆਪਣੀ ਅੱਖਾਂ ਨਾਲ ਤੱਕੇ ਆ ਇੱਥੇ ਫਿਰ ਵੀ ਬਹੁਤ ਜ਼ਿਆਦਾ ਬਚਾਅ ਕਿਉਂਕਿ ਰੂਲ ਕਿਸੇ ਢੰਗ ਦੇ ਨਾਲ ਚੱਲਦਾ ਜੇ ਹੁੰਦਾ ਤਾਂ ਕੋਈ ਐਡਾ ਵੱਡਾ ਐਕਸੀਡੈਂਟ ਨਹੀਂ ਹੋ ਰਿਹਾ ਜਿੰਨੇ ਕਿ ਉੱਥੇ ਰੋਜ਼ ਦੇ ਰੋਜ਼ ਮਰ ਰਹੇ ਆ
0: ਬਿਲਕੁਲ ਠੀਕ ਕਹਿ ਰਹੇ ਮੈਂ ਸਮਝਦਾ ਕਿ ਇਹ ਇੱਥੋਂ ਦੀ ਇੱਕ ਟ੍ਰੈਫਿਕ ਸੈਂਸ ਹੋਣਾ ਟ੍ਰੈਫਿਕ ਐਜੂਕੇਟ ਹੋਣਾ ਟ੍ਰੈਫਿਕ ਨੂੰ ਉਸੇ ਜ਼ਿੰਮੇਵਾਰੀ ਨਾਲ ਸਮਝਣਾ ਔਰ ਜੇ ਤੁਸੀਂ ਵਿਕਟੋਰੀਆ ਦਾ ਲਾਈਸੈਂਸਿੰਗ ਸਿਸਟਮ ਦੇਖੋ ਇੱਥੇ ਇੱਕ ਹੈਜ਼ਰਡ ਪਰਸੈਪਸ਼ਨ ਟੈਸਟ ਮੈਨੂੰ ਬਹੁਤ ਵਧੀਆ ਲੱਗਦਾ ਉਹ ਇਹ ਵੀ ਸਾਨੂੰ ਅਹਿਸਾਸ ਕਰਾਉਂਦਾ ਹੈ ਕਿ ਅਸੀਂ ਦੂਜੇ ਦੇ ਲਈ ਕਿੰਨਾ ਡੇਂਜਰਸ ਹਾਂ ਦੂਜੇ ਲਈ ਕਿੱਦਾਂ ਹੈਜ਼ਰਡ ਪੈਦਾ ਕਰ ਰਹੇ ਹਾਂ ਸੋ ਮੈਂ ਇਹ ਸਾਰੀਆਂ ਗੱਲਾਂ ਤਾਂ ਕਰ ਰਿਹਾ ਕਿ ਜਦੋਂ ਤੁਸੀਂ ਹੁਣ ਇਨਵੈਸਟੀਗੇਸ਼ਨ ਕਰ ਰਹੇ ਹੋ ਬਹੁਤ ਚੰਗਾ ਲੱਗਾ ਕਿ ਤੁਸੀਂ ਗੱਲ ਦੀ ਇਹਨਾਂ ਨਬਜ਼ ਫੜ ਕੇ ਜਦੋਂ ਤੁਸੀਂ ਕਿਤੇ ਇੱਦਾਂ ਦੀ ਜਾਣਕਾਰੀ ਅੱਗੇ ਸਾਂਝੀ ਕਰੋਗੇ ਓਥੈਂਟਿਕ ਤਰੀਕੇ ਨਾਲ ਉਹਦੇ ਸਹੀ ਜਾਣਕਾਰੀ ਔਰ ਮੈਨੂੰ ਲੱਗਦਾ ਕਿ ਬਤੌਰ ਪੱਤਰਕਾਰ ਸ਼ਾਇਦ ਇਹ ਵੀ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਖਬਰ ਦਈਏ ਜਿਹਦੇ ਅਗਲੇ ਦਾ ਅਗਲੀ ਵਾਰੀ ਤੋਂ ਉਹ ਕੌਨਸ਼ੀਅਸ ਹੋ ਜੇ ਉਹ ਸਾਵਧਾਨ ਹੋ ਜੇ ਵੀ ਯਾਰ ਇੱਥੇ ਇੱਦਾਂ ਹੋਇਆ ਸੀ ਮੈਨੂੰ ਨਾ ਹੋਵੇ ਅਤੇ ਐਕਸੀਡੈਂਟ ਦੀ ਖਬਰ ਦੇਣੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਮੈਂ ਸਮਝ
1: ਹਾਂ ਬਿਲਕੁਲ
0: ਅਤੇ ਖਾਸ ਕਰਕੇ ਤੁਸੀਂ ਦੱਸਿਆ ਹੀ ਹੈ ਵੀ ਜਦੋਂ ਕੋਈ ਕ੍ਰਾਈਮ ਹੋ ਜਾਂਦਾ ਉਹਦੇ ਵਿੱਚ ਜਾਂਦੇ ਹਾਂ ਬਹੁਤ ਵਧੀਆ ਲੱਗ ਰਿਹਾ ਜੀ ਅਤੇ ਆਪਾਂ ਇੱਕ ਗੀਤ ਵੀ ਸੁਣ ਸਕਦੇ ਹਾਂ
1: ਬਿਲਕੁਲ
0: ਇਹ ਗੱਲਾਂ ਵੈਸੇ ਬਹੁਤ ਦਿਲਚਸਪ ਗੱਲਾਂ ਚੱਲ ਰਹੀਆਂ ਗੀਤ ਪੱਤਰਕਾਰ ਦਾ ਹੀ ਹੈ ਮੈਂ ਹੁਣ ਤੁਹਾਡੇ ਲਈ ਖਾਸ ਗੀਤ ਲੈ ਕੇ
1: ਆਇਆ
0: ਅਰਜਨ ਢਿੱਲੋਂ ਦਾ ਅਤੇ ਗੀਤ ਦੇ ਵਿੱਚ ਇੱਕ ਖਾਸ ਜਿਹੜੀਆਂ ਲਾਈਨਾਂ ਨੇ ਉਹ ਉਹਦੀ ਗੱਲ ਫਿਰ ਉੱਥੋਂ ਗੀਤ ਤੋਂ ਬਾਅਦ ਹੀ ਕਰਦੇ ਹਾਂ ਠੀਕ ਹੈ ਜੀ ਅਤੇ ਗੀਤ ਅੰਮ੍ਰਿਤ ਪਮਾਲ ਹੋਣਾ ਨੇ ਕਵਰ ਸੌਂਗ ਦਿੱਤਾ ਜੀ ਅਤੇ ਤੁਸੀਂ ਗੀਤ ਸੁਣੋਗੇ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਚੰਗਾ ਹੀ ਲੱਗੂਗਾ ਬਹੁਤ ਚੰਗਾ ਜੀ ਅਸੀਂ ਗੱਲਾਂ 'ਚ ਗੱਲਬਾਤ ਜਾਰੀ ਰੱਖਾਂਗੇ

0: ਵਾਜੀ ਵਾ ਪੱਤਰਕਾਰ ਹੀ ਯਾਰ ਤੇਰਾ ਹੋਵੇ ਪੱਤਰਕਾਰ ਇੱਕ ਗੀਤ ਸੁਣਿਆ ਤੇ ਔਲਖ ਸਾਹਿਬ ਮੈਨੂੰ ਜਦੋਂ ਗੀਤ ਚੱਲ ਰਿਹਾ ਸੀ ਮੈਨੂੰ ਲੱਗਦਾ ਤੁਸੀਂ ਵੀ ਥੋੜ੍ਹਾ ਥੋੜ੍ਹਾ ਹੱਸ ਰਹੇ ਸੀਗੇ ਅਤੇ ਵੈਸੇ ਕਿ ਪੱਤਰਕਾਰਾਂ ਦੀ ਦਹਿਸ਼ਤ ਵੀ ਹੁੰਦੀ ਜਿੰਨੀ ਅਰਜਨ ਢਿੱਲੋਂ ਦੇ ਸੰਗੀਤ 'ਚ
1: ਵੇਖੋ ਪਹਿਲਾਂ ਤਾਂ ਅਸੀਂ ਸ਼ੁਰੂ ਦੇ ਦੌਰ ਦੇ ਵਿੱਚ ਵਹਿੰਦੇ ਰਹੇ ਹਾਂ ਬਹੁਤ ਦਹਿਸ਼ਤ ਹੁੰਦੀ ਸੀ
0: ਅੱਛਾ ਜੀ
1: ਪਰ ਅੱਜ ਕੱਲ੍ਹ ਬਹੁਤ ਜ਼ਿਆਦਾ ਹੀ ਲਾ ਲਓ ਪੱਤਰਕਾਰੀ ਦੇ ਵਿੱਚ ਵੀ ਗੰਦ ਪੈਣ ਕਰਕੇ
0: ਗਿਰਾਵਟ ਆ ਗਈ
1: ਹਾਂ ਅਤੇ ਹੁਣ ਕੋਈ ਦਹਿਸ਼ਤ ਨਹੀਂ ਰਹੀ ਪਤਾ ਲੱਗਾ ਵੀ ਐਵੇਂ ਹੀ ਤੁਰੇ ਫਿਰਦੇ ਆ ਕਿਉਂਕਿ ਲੋਕਾਂ ਨੇ ਘਰਾਂ ਦੇ ਵਿੱਚ ਹੀ ਆਪਣੇ ਮੋਬਾਈਲ ਦੇ ਉੱਤੇ ਆਪਣੇ ਹੀ ਚੈਨਲ ਬਣਾ ਕੇ ਅਤੇ ਉਹ ਇਸ ਢੰਗ ਦੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਵੀ ਉਹਦੇ ਨਾਲ ਸਾਰਿਆਂ ਦੇ ਮੱਥੇ 'ਤੇ ਕਲੰਕ ਲੱਗ ਗਿਆ ਜਿਹੜੇ ਸਜੀ ਮੁਜੀ ਦੇ ਪੱਤਰਕਾਰ ਸੀ ਚੰਗਾ ਕੰਮ ਕਰਨ
0: ਹਰ ਬੰਦਾ ਹੀ ਪੱਤਰਕਾਰ ਬਣ ਸਕਦਾ ਜ਼ਰੀਆ ਪੈਣ ਲੱਗਿਆ
1: ਹਾਂਜੀ
0: ਇਸ ਕਰਕੇ
1: ਨਹੀਂ ਉਦੋਂ ਚੋਣਵੇਂ ਹੁੰਦੇ ਸੀ ਔਰ ਲੱਭਣਾ ਪੈਂਦਾ ਸੀ ਵੀ ਪੱਤਰਕਾਰ ਜਾਂ ਫਲਾਣਾ ਬੰਦਾ ਦੂਰ ਦੂਰ ਤੱਕ ਧੁੰਮ ਹੁੰਦੀ ਸੀ ਪਰ ਅੱਜ ਕੱਲ੍ਹ ਗੁਆਂਢ 'ਚ ਵੀ ਪਤਾ ਨਹੀਂ ਹੁੰਦਾ
0: ਕੀ ਹੋ ਰਿਹਾ ਜਾਂ ਕਿੱਦਾਂ ਹੋ ਰਿਹਾ
1: ਕੀ ਪੱਤਰਕਾਰੀ
0: ਹੁਣ ਤਾਂ ਇਹ ਹਾਲਾਤ ਆ ਵੀ ਜੋ ਕਿ ਡਿਜੀਟਲ ਵਰਲਡ ਦੇ ਵਿੱਚ ਖਾਸ ਤੌਰ 'ਤੇ ਸੋਸ਼ਲ ਮੀਡੀਆ ਉਹ ਕਹਿੰਦੇ ਹੁਣ ਤੁਮ ਬਾਜ਼ਾਰ ਮੈਂ ਬੈਠੇ ਹੋ ਤਾਂ ਫਿਰ ਨੰਗੇ ਹੋਣੇ ਮੈਂ ਸ਼ਰਮ ਕਿਆ
1: ਹਾਂ ਬਿਲਕੁਲ
0: ਅਤੇ ਉਹ ਫਿਰ ਹਰ ਵੇਲੇ ਹੰਗਾਮਾ ਚਾਹੁੰਦੇ ਆ ਵੀ ਤਾਂ ਕਿ ਅਸੀਂ ਸਾਡੀ ਚਰਚਾ ਚੱਲਦੀ ਰਹੇ
1: ਹਾਂਜੀ ਇਹੋ ਜਿਹੀ ਵੀ ਪੱਤਰਕਾਰੀ ਵੇਖੀ ਆ ਜੀ ਉਹ ਕਹਿੰਦੇ ਖਬਰ ਕਿਸੇ ਦੇ ਖਿਲਾਫ ਲੱਗ ਰਹੀ ਆ ਅਤੇ ਫਿਰ ਉਹ ਖਬਰ ਲੈ ਕੇ ਅਤੇ ਉੱਧਰਲੇ ਪਾਸੇ ਜਾਂਦੇ ਆ ਵੀ ਆਹ ਖਬਰ ਤੇਰੇ ਖਿਲਾਫ ਜਾਣੀ ਆ ਅਤੇ ਜੇ ਤੂੰ ਇੰਨੇ ਪੈਸੇ ਦੇ ਦੇ ਖਬਰ ਰੋਕ ਦਿੰਦੇ ਆ
0: ਅੱਛਾ
1: ਉਹ ਕਹਿੰਦੇ ਆ ਜੀ ਖਬਰ ਲਾਉਣ ਨਾਲ ਉਹ ਰੋਕਣ ਦੇ ਪੈਸੇ ਸਾਨੂੰ ਵੱਧ ਮਿਲਦੇ ਆ ਪੱਤਰਕਾਰੀ ਇੰਜ ਵੀ ਹੋ ਰਹੀ ਆ
0: ਇੰਜ ਵੀ ਹੋ ਰਹੀ ਹੈ ਸਹੀ ਹੈ ਅਤੇ ਮੈਂ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਜਿਸ ਤਰ੍ਹਾਂ ਅੱਜ ਕੱਲ੍ਹ ਹੁਣ ਆਈ ਟੀ ਸੈੱਲ ਦਾ ਰੌਲਾ ਅਸੀਂ ਦੇਖਦੇ ਹਾਂ ਅਖਬਾਰਾਂ ਚੱਲਦੇ ਪ੍ਰੋਗਰਾਮਾਂ 'ਚ ਚੈਨਲ ਲਾਈਵ ਬੰਦ ਕਰਾਉਣ ਦੀ ਗੱਲ ਕਰਦੇ ਆ ਜਿਵੇਂ ਅਸੀਂ ਹੁਣ ਅੱਜ ਕੱਲ੍ਹ ਦੇਖ ਹੀ ਰਹੇ ਕੱਲ੍ਹ ਸਾਰੇ ਮੈਨੂੰ ਲੱਗਦਾ ਪੰਜਾਬੀਆਂ ਨੇ ਬਾਅਦ 'ਚ ਦੇਖਿਆ ਜੋ ਐੱਮ ਐੱਲ ਏ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਏ ਉੱਥੇ ਵੀ ਇੱਕ ਜ਼ਿਕਰ ਮੀਡੀਆ ਦਾ ਆਇਆ ਕਿਉਂ ਬੰਦ ਕਰਵਾਇਆ ਗਿਆ ਅਤੇ ਇੱਕ ਐੱਮ ਐੱਲ ਏ ਸਾਹਿਬ ਕਹਿੰਦੇ ਵੀ ਮਸਲਾ ਸੈਂਸਟਿਵ ਆ ਲਾਈਵ ਨਾ ਕੀਤਾ ਜਾਵੇ ਸੋ ਅਜੋਕੇ ਡੇ ਯੁੱਗ ਵਿੱਚ ਅਸੀਂ ਲੁਕਾਉਣਾ ਕਿਉਂ ਚਾਹੁੰਦੇ ਹਾਂ ਸਿੱਖੀ ਤਾਂ ਸੱਚ ਦੇ ਪਹਿਰਾ ਦੇਣ ਦੀ ਗੱਲ ਕਰਦੀ ਹੈ ਠੀਕ ਹੈ ਜੀ ਸੋ ਮੈਂ ਸਮਝ ਰਿਹਾ ਤੁਹਾਡੀਆਂ ਗੱਲਾਂ ਜਿਸ ਮੈਂ ਗੱਲਾਂ 'ਚੋਂ ਗੱਲ ਕੀਤੀ ਹੈ ਕਿ ਇਹ ਬਿਲਕੁਲ ਠੀਕ ਹੈ ਡਿਜੀਟਲ ਵਰਲਡ ਦੇ ਵਿੱਚ ਖੁਸ਼ੀ ਲੁਕੀ ਨਹੀਂ ਰਹਿੰਦੀ ਅਤੇ ਪਰ ਇਹਦੇ ਵਿੱਚ ਸਾਡੇ ਜਿਹੜੇ ਇੱਕ ਰਿਸਪੋਂਸੀਬਿਲਟੀ ਹੈ ਜਿਹੜੀ ਮੈਂ ਗੱਲ ਤੁਸੀਂ ਕਹਿਣ ਦੀ ਕੋਸ਼ਿਸ਼ ਕਰ ਰਹੇ ਜ਼ਿੰਮੇਵਾਰੀ ਵਾਲਾ ਹੀ ਜਿਹੜੀ ਖਬਰ ਦੇਣ ਦਾ ਤਰੀਕਾ ਹੀ ਨਹੀਂ ਪਤਾ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ ਕਿ ਤੁਹਾਡੀ ਇੱਕ ਖਬਰ ਐਵੇਂ ਜਿਹੀ ਲਿਖੀ ਅਗਲੇ ਦਾ ਹੋ ਸਕਦਾ ਕਈਆਂ ਦੀ ਕਈਆਂ ਨੇ ਬਹੁਤ ਪ੍ਰੈਸ਼ਰ 'ਚ ਆ ਕੇ ਸੁਸਾਈਡ ਵੀ ਕੀਤੀਆਂ ਕਈਆਂ ਨੇ ਆਪਣੇ ਬਾਰੇ ਇੱਦਾਂ ਦੀਆਂ ਖਬਰਾਂ ਆਪਣੇ ਹਾਲਾਤ ਇੱਦਾਂ ਦੇ ਦੇਖ ਕੇ
1: ਜੀ ਜੀ
0: ਅਤੇ ਇਸ ਤਰ੍ਹਾਂ ਦੇ ਵਰਤਾਰੇ ਵਿੱਚ ਹੁਣ ਤੁਸੀਂ ਮਤਲਬ ਅਜੋਕੇ ਯੁੱਗ ਨੂੰ ਜਾਂ ਜਿਹੜੇ ਇੱਥੇ ਨੌਜਵਾਨ ਮੁੰਡੇ ਕੁੜੀਆਂ ਨੇ ਜੇ ਉਹ ਜਰਨਲਿਸਟ ਬਣਨਾ ਚਾਹੁੰਦੇ ਆ ਕੀ ਤੁਸੀਂ ਦੇਖਦੇ ਹੋ ਜਾਂ ਕੀ ਸੁਜੈਸ਼ਨ ਦੇਣਾ ਚਾਹੁੰਦੇ ਹੋ ਜਾਂ ਤੁਹਾਡਾ ਹੋਰ ਕੀ ਮੱਛ ਕਹਿਣਾ ਚਾਹੁੰਦੇ ਹੋ
1: ਵੇਖੋ ਉਹਦੇ ਵਾਸਤੇ ਉਹਨਾਂ ਨੂੰ ਜਿਹੜਾ ਨਾ ਤੀਸਰਾ ਨੇਤਰ ਖੋਲ੍ਹ ਕੇ ਕੰਮ ਕਰਨ ਦੀ ਲੋੜ ਹੁੰਦੀ ਹੈ ਜੇ ਤਾਂ ਉਹ ਭੀੜ ਦੇ ਵਿੱਚ ਹੀ ਰਲ ਜਾਣਾ ਵਾ ਉਹਦਾ ਫਿਰ ਕੋਈ ਵੀ ਫਾਇਦਾ ਨਹੀਂ ਹੁੰਦਾ ਕੰਮ ਕੋਈ ਵੀ ਕਰਦਾ ਹੋਵੇ ਪੱਤਰਕਾਰੀ ਹੋਵੇ ਗੀਤਕਾਰੀ ਹੋਵੇ ਕੁਛ ਵੀ ਕੰਮ ਕਰਨਾ ਵਾ ਅਤੇ ਭੀੜ ਦੇ ਵਿੱਚ ਰਲ ਜਾਣਾ ਕੋਈ ਗੱਲ ਨਹੀਂ ਹੁੰਦੀ ਭੀੜ ਤੋਂ ਵੱਖਰਾ ਥੋੜ੍ਹਾ ਜਿਹਾ ਦਿਸਣ ਦੀ ਲੋੜ ਹੁੰਦੀ ਆ ਅਤੇ ਉਹਦੇ ਵਾਸਤੇ ਉਹਨਾਂ ਨੂੰ ਜ਼ਰੂਰੀ ਜਿਹੜੀ ਇਹਦੀ ਟ੍ਰੇਨਿੰਗ ਜ਼ਰੂਰ ਲੈਣੀ ਚਾਹੀਦੀ ਆ ਔਰ ਬਹੁਤ ਕਾਹਲੀ ਨਹੀਂ ਕਰਨੀ ਚਾਹੀਦੀ ਜਿਵੇਂ ਇਸੇ ਤਰ੍ਹਾਂ ਹੀ ਸਾਡੇ ਲਿਖਣ ਦੇ ਵਿੱਚ ਵੀ ਹੁੰਦੇ ਆ ਵੀ ਦਵਾ ਦਵ ਲੋਕ ਚਾਹੁੰਦੇ ਆ ਵੀ ਅਸੀਂ ਨਾ ਕਿਤਾਬਾਂ ਦੇ ਦੇਈਏ ਪਰ ਉਹਦੇ ਵਿੱਚ ਕੀ ਆ ਉਹ ਸਾਰਾ ਕੁਛ ਵੇਖਣ ਦੀ ਲੋੜ ਹੁੰਦੀ ਆ ਉਹਨੂੰ ਚੰਗੀ ਤਰ੍ਹਾਂ ਵਾਚਣ ਦੀ ਲੋੜ ਹੁੰਦੀ ਆ ਇਸੇ ਤਰ੍ਹਾਂ ਪੱਤਰਕਾਰ ਨੂੰ ਵੀ ਆਲਾ ਦੁਆਲਾ ਵਾਚ ਕੇ ਅਤੇ ਖਬਰ ਜਿਹੜੀ ਆ ਉਹ ਤਿਆਰ ਕਰਨੀ ਚਾਹੀਦੀ ਆ ਤਾਂ ਕਿ ਕੁਝ ਵੱਖਰਾ ਜਾਪੇ ਔਰ ਅਸਲੀਅਤ ਲੋਕਾਂ ਦੇ ਸਾਹਮਣੇ ਆ ਸਕੇ
0: ਬਿਲਕੁਲ ਠੀਕ ਬਿਲਕੁਲ ਠੀਕ ਵੈਸੇ ਮੈਂ ਥੋੜ੍ਹਾ ਬਾਹਰ ਰਹਿ ਕੇ ਪੱਤਰਕਾਰ ਇੱਕ ਮੀਡੀਆ ਨੂੰ ਦੇਖਿਆ ਜੋ ਅੱਜ ਕੱਲ੍ਹ ਸ਼ੁਰੂ 'ਚ ਮੈਂ ਆਇਆ ਸੀ ਇੱਥੇ ਪ੍ਰੈਸ ਕਾਨਫਰੰਸ ਵਰਡ ਯੂਜ਼ ਕਰਦੇ ਸੀ
1: ਜੀ
0: ਜਿਵੇਂ ਹੁਣ ਮੈਲਬਨ 'ਚ ਇਸ ਵੇਲੇ ਵੱਡੇ ਵੱਡੇ ਕਲਾਕਾਰ ਵੀ ਪਹੁੰਚੇ ਨੇ ਅਤੇ ਇੱਕ ਗੱਲ ਹੀ ਨੋਟ ਕਰ ਲਿਆ ਕਿ ਬਹੁਤ ਸਾਰੇ ਆਰਟਿਸਟ ਬਹੁਤ ਸਾਰੇ ਪੋਲੀਟੀਸ਼ੀਅਨ ਵੀ ਆਉਂਦੇ ਆ ਇੱਥੇ ਪੋਲੀਟੀਸ਼ੀਅਨ ਤਾਂ ਖੈਰ ਉਹ ਚਾਹੁੰਦੇ ਨੇ ਕਿ ਆ ਕੇ ਗੱਲ ਕਰੋ ਪਰ ਆਰਟਿਸਟ ਆਮ ਪ੍ਰੈਸ ਵਾਲੇ ਤੋਂ ਚੱਲ ਰਹੇ ਨੇ ਹੁਣ ਮੀਟ ਐਂਡ ਗ੍ਰੀਟ ਹੁੰਦੀਆਂ ਨੇ ਪ੍ਰੈਸ ਕਾਨਫਰੰਸਾਂ ਨਹੀਂ ਹੁੰਦੀਆਂ ਪ੍ਰੈਸ ਕਾਨਫਰੰਸ ਦਾ 'ਚ ਸਵਾਲ ਜਵਾਬ ਤੋਂ ਲੋਕ ਡਰਦੇ ਨੇ
1: ਬਿਲਕੁਲ
0: ਪੋਲੀਟੀਸ਼ੀਅਨ ਵੀ ਡਰ ਰਹੇ ਨੇ ਤਾਂ ਹੀ ਉਹ ਆਪਣੇ ਹੀ ਬੰਦੇ ਲੈ ਕੇ ਚੱਲਦੇ ਨੇ
1: ਸਹੀ ਗੱਲ
0: ਅਤੇ ਇਹ ਗੱਲ ਹੁਣ ਇਕੱਲੇ ਮਤਲਬ ਮੈਂ ਪੰਜਾਬੀ ਕਮਿਊਨਿਟੀ ਦੀ ਨਹੀਂ ਗੱਲ ਕਰ ਰਿਹਾ ਇੱਥੇ ਹੁਣ ਵੱਡੇ ਵੱਡੇ ਲੀਡਰ ਜਿਹੜੇ ਮਰਜਿੰਗ ਲੀਡਰ ਆ ਉਹ ਵੀ ਪੱਤਰਕਾਰਾਂ ਨੂੰ ਸਵਾਲ ਕਰਦੇ ਨੇ ਵੀ ਤੂੰ ਮੇਰੇ ਖਿਲਾਫ਼ ਹੈ ਅਤੇ ਤੂੰ ਮੇਰੇ ਹੱਕ 'ਚ ਹੈ ਉਹ ਆਪਣੀ ਕੈਟਾਗਰਾਈਜੇਸ਼ਨ ਆਪਣੀ ਐਨਕਾਂ ਦੇ ਨਾਲ ਸਮਾਜ ਨੂੰ ਵਿਖਾਉਣਾ ਚਾਹੁੰਦੇ ਨੇ ਪਰ ਮੈਂ ਸਮਝ ਰਿਹਾ ਕਿ ਹੁਣ ਜ਼ਮਾਨਾ ਬੜਾ ਓਪਨ ਹੋ ਗਿਆ ਤੁਹਾਡੇ ਸਾਹਮਣੇ ਹੀ ਹੈ ਕਿਸ ਤਰ੍ਹਾਂ ਮੀਡੀਆ ਚੈਨਲ 'ਚੋਂ ਲੋਕ ਛੱਡ ਕੇ ਇੰਡੀਪੈਂਡੈਂਟ ਅੱਜ ਕੱਲ੍ਹ ਯੂਟਿਊਬ ਜਾਂ ਵੱਖਰੇ ਵੱਖਰੇ ਲੈਵਲ 'ਤੇ ਆਪਣੇ ਇੰਡੀਪੈਂਡੈਂਟ ਕੰਮ ਵੀ
1: ਕਰ ਰਹੇ ਹਾਂ
0: ਸੋ ਇਹ ਇੱਕ ਨਵੀਂ ਕਿਸਮ ਦੀ ਦੁਨੀਆ ਹੈ ਪਰ ਤੁਹਾਡੀ ਗੱਲ ਠੀਕ ਹੈ ਵੀ ਤੈਅ ਤੱਕ ਜਾਣਾ ਅਤੇ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੀ ਨੈਤਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ
1: ਹੋਣੀ ਚਾਹੀਦੀ
0: ਤਾਂ ਹੀ ਗੱਲ ਅੱਗੇ ਚੱਲੂਗੀ ਵਾਜੀ ਵਾ ਅਤੇ ਬਹੁਤ ਖੂਬਸੂਰਤ ਗੱਲਾਂ ਚੱਲ ਰਹੀਆਂ ਜੀ ਅਤੇ ਮੇਰੀ ਘੜੀ ਦੀਆਂ ਸੂਈਆਂ ਤਾਂ ਹੁਣ ਅੱਗੇ ਅੱਗੇ ਚੱਲਦੀਆਂ ਮੈਨੂੰ ਪਤਾ ਵੀ ਤੁਸੀਂ ਤੁਹਾਡੇ ਕੋਲ ਬਹੁਤ ਕੁਛ ਆ ਸਿੱਖਣ ਨੂੰ
1: ਨਹੀਂ ਨਹੀਂ ਕੋਈ
0: ਅਤੇ ਜ਼ਿੰਦਗੀ ਦੇ ਦੂਜੇ ਰੰਗ ਵੱਲ ਚੱਲਦੇ ਹਾਂ ਜੀ ਧਰਮਿੰਦਰ ਔਲਖਾਉਣੀ ਪੱਤਰਕਾਰੀ ਦੇ ਨਾਲ ਨਾਲ ਮੈਨੂੰ ਲੱਗਦਾ ਜ਼ਿਆਦਾ ਪਿਆਰ ਇਹਨਾਂ ਦਾ ਅੱਖਰਾਂ ਨਾਲ ਸਾਹਿਤ ਨਾਲ ਕਿਤਾਬਾਂ ਨਾਲ ਹੈ ਉਹਦੇ ਵਿਚਲੀ ਜਿਹੜੀਆਂ ਗੱਲਾਂ ਬਾਤਾਂ ਨੇ ਪਿਛਲੀ ਵਾਰੀ ਇਹਨਾਂ ਨੇ ਸਾਨੂੰ ਇੱਕ ਕਵਿਤਾ ਵੀ ਸੁਣਾਈ ਸੀ
1: ਜੀ ਜੀ
0: ਕਿਤਾਬ ਵੀ ਲਿਖੀ ਇਹ ਦੇ ਕੇ ਗਏ ਨੇ ਚਾਰ ਮੈਗਜ਼ੀਨਾਂ ਨਾਲ ਤੁਸੀਂ ਜੁੜੇ ਹੋ
1: ਹਾਂਜੀ ਹਾਂਜੀ
0: ਕਿਹੜੇ ਕਿਹੜੇ
1: ਅੱਖਰ ਮੈਗਜ਼ੀਨ ਹੈ ਜੀ ਅੰਮ੍ਰਿਤਸਰ ਤੋਂ ਨਿਕਲਦਾ
0: ਹਾਂਜੀ
1: ਪੰਜਾਬੀ ਹੈਰੀਟੇਜ ਸੱਥ ਸਿਡਨੀ ਤੋਂ ਛਪ ਰਿਹਾ
0: ਅੱਛਾ ਜੀ
1: ਰੰਗ ਕਰਮੀ ਮੈਗਜ਼ੀਨ ਅੰਮ੍ਰਿਤਸਰ ਤੋਂ ਨਿਕਲਦਾ
0: ਪੰਜਾਬੀ ਹੈਰੀਟੇਜ ਸਿਡਨੀ ਤੋਂ ਕੀ ਛਪ ਰਿਹਾ
1: ਮੈਗਜ਼ੀਨ ਹੈ ਜੀ
0: ਉਹਦਾ ਨਾਂ ਕੀ ਹੈ
1: ਪੰਜਾਬੀ ਹੈਰੀਟੇਜ ਸਾਥੀ ਮੈਗਜ਼ੀਨ ਦਾ
0: ਨਾਂ ਹੀ ਨਾ ਹੀ ਹੈ
1: ਉਹ ਸੰਸਥਾ ਨੇ ਆਪਣੇ ਸੰਸਥਾ ਦੇ ਨਾਂ ਤੇ ਮੈਗਜ਼ੀਨ ਸ਼ੁਰੂ ਕਰਤਾ ਹਰਕੀਰਤ ਸਿੰਘ ਸੰਦਰ ਉਹਦੇ ਮੁੱਖ ਸੰਪਾਦਕ ਨੇ ਤੇ ਉਹਦਾ ਵੀ ਮੈਂ ਪ੍ਰਬੰਧਕੀ ਸੰਪਾਦਕ ਆ ਇੱਕ ਕੌਮਾਂਤਰੀ ਚਰਚਾ ਅੰਮ੍ਰਿਤਸਰ ਤੋਂ ਨਿਕਲਦਾ
0: ਅੱਛਾ ਜੀ
1: ਉਹਦਾ ਵੀ ਮੈਂ ਪ੍ਰਬੰਧਕੀ ਸੰਪਾਦਕ ਆ
0: ਅੱਛਾ ਜੀ
1: ਇਹ ਚਾਰ ਮੈਗਜ਼ੀਨ ਅੱਖਰ ਰੰਗ ਕਰਮੀ ਪੰਜਾਬੀ ਸੱਥ ਤੇ ਹੈਰੀਟੇਜ ਸੱਥ
0: ਚਲੋ ਅੱਜ ਫਿਰ ਮੈਂ ਹੁਣ ਮੈਨੂੰ ਮੌਕਾ ਮਿਲਿਆ ਫਿਰ ਤੁਸੀਂ ਨਾਂ ਲਿਆ ਪੰਜਾਬੀ ਹੈਰੀਟੇਜ ਸੋਸਾਇਟੀ
1: ਹਾਂਜੀ
0: ਅਤੇ ਅੰਮ੍ਰਿਤਸਰ ਦੀ ਤੁਸੀਂ ਕਿਹਾ ਅੰਮ੍ਰਿਤਸਰ ਤੋਂ ਆਏ ਹੋ ਮੇਰੇ ਇੱਕ ਮਿੱਤਰ ਸੀ ਪੋਲੀਟੀਕਲ ਸਾਇੰਸ ਦੇ
1: ਜੀ ਜੀ
0: ਉਹਨਾਂ ਨੇ ਐੱਮ ਏ ਐੱਮ ਫਿਲ ਦੇ ਵਿੱਚ ਇੱਕ ਖੋਜ ਪੱਤਰ ਲਿਖਿਆ ਸੀ
1: ਹਾਂਜੀ
0: ਵੀ ਉਹ ਸੰਸਥਾਵਾਂ ਜੋ ਗੱਲ ਤੇ ਵਿਰਾਸਤ ਦੀ ਕਰਦੀਆਂ ਨੇ ਪਰ ਨਾਂ ਅੰਗਰੇਜ਼ੀ 'ਚ ਰੱਖਦੀਆਂ ਨੇ
1: ਬਿਲਕੁਲ ਬਿਲਕੁਲ
0: ਸੋ ਪੰਜਾਬੀ ਹੈਰੀਟੇਜ ਸੱਥ ਮੈਨੂੰ ਜੇ ਪੰਜਾਬੀ ਵਿਰਾਸਤੀ ਸੱਥ ਰੱਖਦੇ ਸ਼ਾਇਦ ਜ਼ਿਆਦਾ ਵਧੀਆ ਲੱਗਦਾ
1: ਆਹੋ ਉਹ ਉਹਨਾਂ ਦੀ ਸੰਸਥਾ ਚੱਲ ਰਹੀ ਆ ਜੀ ਸਿਡਨੀ ਦੇ ਵਿੱਚ ਲੰਬੇ ਸਮੇਂ ਤੋਂ ਔਰ ਸੰਸਥਾ ਦੇ ਨਾਂ ਤੇ ਹੀ ਉਹਨਾਂ ਨੇ ਮੈਗਜ਼ੀਨ ਉਹ ਵੀ ਮੈਂ
0: ਕਿਉਂਕਿ ਗੱਲ ਵੀ ਹੋਊਂਗੇ ਉਹ ਆਸਟ੍ਰੇਲੀਆ 'ਚ ਹੋ ਰਹੀ ਹੈ ਨਾ
1: ਪਿਛਲੀ
0: ਇੱਥੇ ਇੱਥੇ ਆਸਟ੍ਰੇਲੀਅਨ ਪੰਜਾਬੀ ਇੱਦਾਂ ਦੇ
1: ਜਦੋਂ ਮੈਂ ਉਹ ਪਿਛਲੀ ਵਾਰ ਗਿਆ ਨਾ ਜੀ ਸਿਡਨੀ
0: ਤੇ
1: ਉਦੋਂ ਮੈਂ ਆਪਣਾ ਮੈਗਜ਼ੀਨ ਅੱਖਰ ਲੈ ਕੇ ਗਿਆ ਸੀ ਉਹਨਾਂ ਕੋਲ ਤੇ ਮੈਂ ਅੱਖਰ ਮੈਗਜ਼ੀਨ ਉਹਨਾਂ ਨੂੰ ਦਿੱਤਾ ਤੇ ਉਹ ਵੇਖ ਕੇ ਉਹਨਾਂ ਦਾ ਵਿਚਾਰ ਬਣਿਆ ਯਾਰ ਆਪਾਂ ਵੀ ਮੈਗਜ਼ੀਨ ਸ਼ੁਰੂ ਕਰ ਦਈਏ ਆਪਣੀ ਸੰਸਥਾ ਵੱਲੋਂ ਤੇ ਮੈਂ ਕਿਹਾ ਜੀ ਕਰ ਲਓ ਉਹ ਕਹਿੰਦੇ ਚਲੋ ਸਾਡਾ ਸਾਥ ਦਿਓ ਤੇ ਉਹ ਅੰਕ ਉਹਦਾ ਰਿਲੀਜ਼ ਹੋ ਗਿਆ
0: ਵਾਜੀ ਵਾ
1: ਅਜੇ ਇੱਕ ਅੰਕ ਆਇਆ ਦੂਸਰਾ ਹੁਣ ਤਿਆਰ ਹੋ ਰਿਹਾ ਪਰ ਉਹ ਤਿਆਰੀ ਪਿਛਲੇ ਸਾਲ ਹੀ ਅਸੀਂ ਕੀਤੀ ਜਦੋਂ ਗਏ ਆ
0: ਤੇ ਇੱਕ ਤੁਸੀਂ ਦੱਸਿਆ ਕੌਮਾਂਤਰੀ ਵਿਚਾਰ ਮੰਚ
1: ਕੌਮਾਂਤਰੀ ਚਰਚਾ
0: ਚਰਚਾ
1: ਉਹ ਕੈਨੇਡਾ ਤੋਂ ਕਿਸੇ ਵੇਲੇ ਮੈਗਜ਼ੀਨ ਨਿਕਲਦਾ ਰਿਹਾ ਕੌਮਾਂਤਰੀ ਚਰਚਾ
0: ਠੀਕ ਹੈ ਜੀ
1: ਤੇ ਉਹਦੇ ਜਿਹੜੇ ਸੰਪਾਦਕ ਹੀ ਹੁਣ ਉਹ ਮਤਲਬ ਉਮਰ ਦੇ ਹਿਸਾਬ ਦੇ ਨਾਲ ਬਜ਼ੁਰਗ ਹੋ ਗਏ ਉਹ ਕਹਿੰਦੇ ਮੇਰੇ ਕੋਲ ਚੱਲ ਨਹੀਂ ਰਿਹਾ ਤੇ ਚੰਡੀਗੜ੍ਹ ਦੇ ਵਿੱਚ ਜਿਹੜੇ ਸਰਗਰਮ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਉਹਦੇ ਅਹੁਦੇਦਾਰਾਂ ਨੂੰ ਉਹਨਾਂ ਨੇ ਮੈਗਜ਼ੀਨ ਜਿਹੜਾ ਵਾ ਸੌਂਪਤਾ ਅਤੇ ਉਹ ਮੈਗਜ਼ੀਨ ਹੁਣ ਉਹ ਚਲਾ ਰਹੀ ਸੰਸਥਾ ਅਤੇ ਉਹਦੇ ਵਿੱਚ ਵੀ ਮੈਨੂੰ ਉਹਨਾਂ ਨੇ ਪ੍ਰਬੰਧਕੀ ਸੰਪਾਦਕ ਦੇ ਤੌਰ 'ਤੇ ਲਿਆ ਕਿਉਂਕਿ ਮੈਂ ਪਹਿਲਾਂ ਇੱਕ ਅਮੈਰੀਕਾ ਤੋਂ ਮੈਗਜ਼ੀਨ ਨਿਕਲਦਾ ਰਿਹਾ ਰਾਗ ਚੱਲਦਾ ਅਤੇ ਹੁਣ ਵੀ ਆ ਮੈਂ 6 ਸਾਲ ਉਹਦੇ ਵਿੱਚ ਪ੍ਰਬੰਧਕੀ ਸੰਪਾਦਕ ਦੇ ਤੌਰ 'ਤੇ ਕੰਮ ਕੀਤਾ ਫਿਰ ਸਾਡੇ ਕੁਝ ਮਤਭੇਦ ਹੋ ਗਏ ਮੈਂ ਉਹ ਮੈਗਜ਼ੀਨ ਛੱਡਤਾ ਉਸ ਤੋਂ ਬਾਅਦ 4 ਮੈਗਜ਼ੀਨਾਂ ਹੁਣ ਇੱਕ ਮੈਗਜ਼ੀਨ ਹੋਰ ਮੇਘਲਾ ਪਿਛਲੇ ਸਮੇਂ 'ਚ ਨਿਕਲਦਾ ਰਿਹਾ ਅਤੇ ਉਹ ਮੇਰੇ ਦੋਸਤ ਨੇ ਜਤਿੰਦਰ ਔਲਖ ਮੇਰੇ ਪਿੰਡ ਤੋਂ ਤੇ ਵਿੱਚੋਂ ਬੰਦ ਹੋ ਗਏ ਸੀ ਹੁਣ ਸ਼ੁਰੂ ਕਰਤਾ ਨਾ
0: ਫਿਰ ਦੇਖਿਆ ਤੁਸੀਂ ਔਲਖਾ ਨਾਲ ਬਹੁਤ ਪਿਆਰ ਕਰਦੇ ਆ
1: ਆਪਣੀ ਬਰਾਦਰੀ ਦੇ ਨਾਲ ਹੁੰਦਾ ਹੀ ਤੇ
0: ਚੰਗੀ ਗੱਲ
1: ਉਹਨੇ ਫਿਰ ਮੈਨੂੰ ਆਪਣੇ ਨਾਲ ਪ੍ਰਬੰਧਕੀ ਸੰਪਾਦਕ ਦੇ ਤੌਰ ਤੇ ਰੱਖ ਲਿਆ ਉਹਦਾ ਅੰਕ ਵੀ ਮੈਂ ਜਦੋਂ ਜਾਣਾ ਵਾ ਰਿਲੀਜ਼ ਹੋ ਰਿਹਾ
0: ਓਕੇ
1: ਮੇਘਲਾ
0: ਮੇਘਲਾ
1: ਹਾਂਜੀ
0: ਵਾਜੀ ਵਾ ਤੁਸੀਂ ਵੇਖੋ ਜੀ ਤੁਸੀਂ ਅਮਰੀਕਾ ਕੈਨੇਡਾ ਆਸਟ੍ਰੇਲੀਆ
1: ਹਾਂਜੀ
0: ਦੀ ਸਾਂਝ ਅੰਮ੍ਰਿਤਸਰ ਵੀ ਮੈਂ ਕਹਿੰਦਾ ਚਗਾਵਾਂ ਲੋਪੋ ਕੇ ਔਰ ਪ੍ਰੀਤਨਗਰ ਨਾਲ ਪਾਈ ਹੈ
1: ਬਿਲਕੁਲ
0: ਅਤੇ ਬਹੁਤ ਚੰਗਾ ਵੇਖੋ ਕਿੱਦਾਂ ਤੁਸੀਂ ਦੁਨਿਆਵੀ ਮੁਲਕ ਜੇ ਦੁਨੀਆਂ ਵਿੱਚ ਗਏ ਹੋਏ ਹੋ ਅਤੇ ਤੁਸੀਂ ਕੈਨੇਡਾ ਅਮਰੀਕਾ ਵੀ ਗਏ ਹੋਏ ਹੋ
1: ਨਹੀਂ ਜੀ
0: ਅਜੇ ਮੌਕਾ ਨਹੀਂ ਮਿਲਿਆ
1: ਉੱਧਰ ਨਹੀਂ ਮੌਕਾ ਮਿਲਿਆ ਮੇਰੇ ਸਹੁਰਾ ਪਰਿਵਾਰ ਕੈਨੇਡਾ ਦੇ ਵਿੱਚ ਆ
0: ਅੱਛਾ ਜੀ
1: ਅਤੇ ਚਲੋ ਉੱਥੇ ਅਮੈਰੀਕਾ ਦੇ ਵਿੱਚ ਨਿੱਜੀ ਤਾਂ ਨਹੀਂ ਮਤਲਬ ਹੋਰ
0: ਅੱਜ ਕੱਲ੍ਹ ਇਹ ਜਦੋਂ ਪਹਿਲੀ ਵਾਰੀ ਆਸਟ੍ਰੇਲੀਆ ਆਏ ਤਾਂ ਜੋਗੀ ਉੱਡਦੇ ਬੱਦਲ ਦੀ ਸ਼ਾਨ ਸੁੰਦਰਾਂ ਕਿਤਾਬ ਬਣਾ ਕੇ ਗਏ
1: ਹਾਂਜੀ
0: ਤੁਸੀਂ ਜੇ ਕੈਨੇਡਾ ਗਏ ਤੇ ਉਹਦੇ 'ਚ ਇੱਕ ਇੱਕ ਚੀਜ਼ ਜ਼ਰੂਰ ਲਿਖਿਓ ਵੀ ਆਸਟ੍ਰੇਲੀਆ ਅਤੇ ਕੈਨੇਡਾ 'ਚ ਕੀ ਫਰਕ ਆ ਅਸੀਂ ਜ਼ਰੂਰ ਜਾਣਨਾ ਚਾਹੁੰਦੇ ਹਾਂ ਵੀ ਅਮਰੀਕਾ ਕਿੱਦਾਂ ਦਾ ਆ ਅਤੇ ਕੈਨੇਡਾ ਕਿੱਦਾਂ ਦਾ ਇੱਥੋਂ ਦੇ ਕੋਈ ਸੱਜਣ ਸਾਡੇ ਇੱਥੋਂ ਅਮਰੀਕਾ ਗਏ ਤਾਂ ਉਹਨਾਂ ਨੇ ਅਮਰੀਕਾ ਸਫ਼ਰਨਾਮਾ ਲਿਖਿਆ
1: ਬਿਲਕੁਲ
0: ਪਰ ਉਹ ਜਿਹੜਾ ਅਸੀਂ ਕੰਪੈਰੀਜ਼ਨ ਲੱਭ ਰਹੇ ਹਾਂ ਨਾ ਉਹ ਨਹੀਂ ਲੱਭਦਾ ਸਾਨੂੰ
1: ਆਹੋ ਮੈਂ ਵੀ ਇੱਕਦਮ
0: ਇਹ ਗੱਲ ਇੱਕ ਭਾਵੇਂ ਥੋੜ੍ਹੀ ਜਿਹੀ ਵੇਖਿਓ ਵੀ ਇੱਥੇ ਕੀ ਚੀਜ਼ ਆ ਉੱਥੇ ਕੀ ਚੀਜ਼ ਆ
1: ਹਾਂਜੀ ਮੈਂ ਉਹ ਜਿਵੇਂ ਕੁਛ ਇੱਥੋਂ ਦੀਆਂ ਸਟੋਰੀਆਂ ਛੋਟੀਆਂ ਬਣਾ ਕੇ ਪਾਉਂਦਾ ਰਹਿੰਦਾ ਫੇਸਬੁੱਕ 'ਤੇ ਅਤੇ ਉਹਦੇ 'ਚ ਇੱਕ ਸੱਜਣ ਨੇ ਲਿਖਿਆ ਸੀ ਅਮੈਰੀਕਾ ਅਤੇ ਕੈਨੇਡਾ ਦਾ ਵੀ ਫਰਕ ਦੱਸੋ ਕੀ ਆ
0: ਅੱਛਾ
1: ਮੈਂ ਕਿਹਾ ਜੀ ਮੈਂ ਪੰਜਾਬ ਤੋਂ ਤਾਂ ਆਇਆ ਵਾਂ ਅਤੇ ਪੰਜਾਬ ਨਾਲ ਇਹਦੀ ਤੁਲਨਾ ਕਰਦਾ ਅਮੈਰੀਕਾ ਕੈਨੇਡਾ ਮੈਂ ਅਜੇ ਗਿਆ ਨਹੀਂ ਉਹਨਾਂ ਬਾਰੇ ਮੈਂ ਕੀ ਲਿਖ ਸਕਦਾ
0: ਤੁਸੀਂ ਗੱਲ ਕਹਿਣਾ ਵੀ ਤੁਹਾਡਾ ਜੀ ਸਦ ਕੇ ਮੈਨੂੰ ਸਦੋ ਕੈਨੇਡਾ ਤਾਂ ਮੈਂ ਆ ਕੇ ਦੱਸਦਾ ਕੀ ਹਾਂ
1: ਬਿਲਕੁਲ
0: ਵਾਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਨਹੀਂ ਸਹੀ ਗੱਲ ਹੋਣਾ ਚਾਹੀਦਾ ਅਤੇ ਬਹੁਤ ਚੰਗਾ ਜੀ ਫਿਰ ਆਪਾਂ ਇੱਕ ਗੀਤ ਸੁਣ ਲਈਏ
1: ਜ਼ਰੂਰ ਜੀ
0: ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਫਿਰ ਸਾਡੇ ਨਾਲ ਬੈਠੇ ਨੇ ਜੀ ਆਕਾਸ਼ ਔਲਖ ਵੀ ਬੈਠੇ ਆ ਉਹਦੇ ਗੀਤਾਂ ਦੀ ਦੁਨੀਆ ਵੀ ਗੱਲ ਕਰਦੇ ਹਾਂ ਤੇ ਆਸਟ੍ਰੇਲੀਆ ਦੀ ਗੱਲ ਚੱਲ ਰਹੀ ਹੈ ਆਸਟ੍ਰੇਲੀਆ ਦੀ ਫਿਲਮ ਦਮਾ ਦਾ ਮਸਤ ਕਲੰਦਰ ਹੁਣੇ ਪਿੱਛੇ ਰਿਲੀਜ਼ ਹੋਈ ਸੀ ਆਰਫ ਲੋਹਾਰ ਉਹਨਾਂ ਨੇ ਉਹਦੇ 'ਚ ਗੀਤ ਗਾਇਆ ਸੀਗਾ ਕਿੰਗ ਬੀ ਚੌਹਾਨ ਦਾ ਗੀਤ ਸੀ ਗੀਤ ਸੋਹਣਾ ਸੀ ਬਹੁਤ ਸੋਹਣਾ ਗੀਤ ਸੀ ਜਿੰਦੂਆ ਗੀਤ ਸੁਣਦੇ ਹਾਂ ਜੀ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਜਾਰੀ ਰੱਖਦੇ ਹਾਂ

0: ਵਾਜਿਆ ਜਿੰਦਵਾ ਗੀਤ ਆਸਟ੍ਰੇਲੀਅਨ ਜ਼ਿੰਦਗੀ ਦਾ ਰੰਗ ਉਹਦੇ ਬੋਲਾਂ ਵਿੱਚ ਤੇ ਫਿਲਮ ਵਿੱਚ ਵੀ ਸੀਗਾ ਤੇ ਮੈਨੂੰ ਲੱਗ ਰਿਹਾ ਸੀ ਕਿ ਤਰਵਿੰਦਰ ਹੋਣਾ ਦੇ ਸਾਹਿਬਜ਼ਾਦੇ ਆਕਾਸ਼ ਔਲਕ ਵੀ ਨਾਲ ਬੈਠੇ ਆ ਗੀਤ ਸੁਣ ਕੇ ਮੈਨੂੰ ਲੱਗਦਾ ਉਹਨਾਂ ਨੂੰ ਲੱਗ ਰਿਹਾ ਸੀ ਵੀ ਸਾਡੀ ਜ਼ਿੰਦਗੀ ਦਾ ਕਹਾਣੀ ਜਿਹੜੇ ਇਹਨਾਂ ਗੀਤਾਂ ਰਾਹੀਂ ਹੋ ਰਹੀ ਹੈ ਅਤੇ ਤਰਵਿੰਦਰ ਜੀ ਜਿਵੇਂ ਤੁਸੀਂ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਪਿਛਲੇ ਵਾਰੀ ਮੈਂ ਗੱਲ ਕੀਤੀ ਵੀ ਸਾਹਿਤ ਦੇ ਵਿੱਚ ਹਰ ਵਣਗੀ ਦਾ ਆਪਣਾ ਇੱਕ ਥਾਂ ਆ ਕਵਿਤਾ ਦਾ ਆਪਣਾ ਇੱਕ ਥਾਂ ਆ ਅਤੇ ਨਾਵਲ ਦਾ ਆਪਣਾ ਇੱਕ ਥਾਂ ਆ ਇੱਕ ਪਤਾ ਨਹੀਂ ਸ਼ਾਇਦ ਇੱਕ ਗੱਲ ਸ਼ਾਇਦ ਰਜਨੀਸ਼ ਆਚਾਰੀਆ ਦੀ ਹੈ ਉਹ ਕਹਿੰਦਾ ਵੀ ਕਹਾਣੀ ਸੱਚ ਹੁੰਦੀ ਹੈ ਅਤੇ ਓਨੀ ਝੂਠ ਵੀ ਹੁੰਦੀ ਹੈ ਕਹਿੰਦਾ ਸੱਚ ਇਸ ਕਰਕੇ ਹੁੰਦੀ ਹੈ ਵੀ ਕਹਾਣੀ ਇੱਕ ਸੱਚ ਨੂੰ ਸਮਾਜ ਦੇ ਸੱਚ ਨੂੰ ਦੱਸਦੀ ਹੈ ਵੀ ਝੂਠ ਇਸ ਕਰਕੇ ਹੁੰਦੀ ਹੈ ਕਿ ਸਿਰਫ ਉਹ ਕਹਾਣੀ ਹੈ ਉਹਦਾ ਗੱਲ ਕਹਿਣ ਦਾ ਤਰੀਕਾ ਇਹ ਹੈ ਵੀ ਕਹਾਣੀਆਂ ਦੇ ਵਿੱਚਲੇ ਸੱਚ ਨੂੰ ਪਾਠਕ ਨੂੰ ਲੱਭਣਾ ਪੈਂਦਾ
1: ਬਿਲਕੁਲ
0: ਠੀਕ ਹੈ ਜੀ ਤੁਸੀਂ ਕੁਛ ਕਹਾਣੀ ਜਿਹੜੀ ਆਪ ਲਿਖੀ ਤੁਹਾਡੀ ਕਹਾਣੀ ਹੈ
1: ਹਾਂਜੀ
0: ਵਾਹ ਜੀ ਵਾਹ ਅਸੀਂ ਕਹਾਣੀ ਸੁਣ ਰਹੇ ਹਾਂ ਜੀ
1: ਕਹਾਣੀ ਆ ਜੀ ਬੋਝ ਬਣੇ ਰਿਸ਼ਤੇ ਔਰ ਇੱਥੇ ਇੱਕ ਨੌਜਵਾਨ ਆਇਆ ਵਾ ਮਤਲਬ ਉਹਨੇ ਜੋ ਮੈਨੂੰ ਦੱਸਿਆ ਉਸ ਆਧਾਰ ਦੇ ਉੱਤੇ ਮੈਂ ਕਹਾਣੀ ਉਹ ਲਿਖੀ ਬੋਝ ਬਣੇ ਰਿਸ਼ਤੇ
0: ਵਾਹ ਜੀ
1: ਪਿੰਡ ਰਮਦਾਸ ਦਾ ਜੰਮਿਆ ਤੇਜਿੰਦਰ ਬਚਪਨ ਤੋਂ ਹੀ ਬੜੇ ਸੁਪਨੇ ਵੇਖਣ ਵਾਲਾ ਮੁੰਡਾ ਸੀ ਉਸਦੇ ਪਿਤਾ ਜੀ ਦੀ ਜ਼ਮੀਨ ਵੀ ਸੀ ਘਰ ਵਿੱਚ ਕਿਸੇ ਚੀਜ਼ ਦੀ ਘਾਟ ਵੀ ਨਹੀਂ ਸੀ ਅਤੇ ਮਾਪਿਆਂ ਨੇ ਉਸ ਨੂੰ ਕਦੇ ਕਿਸੇ ਗੱਲ ਲਈ ਤਰਸਣ ਨਹੀਂ ਦਿੱਤਾ ਸੀ ਫਿਰ ਵੀ ਉਸਦੇ ਮਨ ਵਿੱਚ ਵਿਦੇਸ਼ ਜਾਣ ਦੀ ਇੱਕ ਅਜੀਬ ਜਿਹੀ ਖਿੱਚ ਸੀ ਉਸਦੇ ਕਈ ਦੋਸਤ 12ਵੀਂ ਜਮਾਤ ਪਾਸ ਕਰਕੇ ਕੈਨੇਡਾ ਇੰਗਲੈਂਡ ਅਤੇ ਆਸਟ੍ਰੇਲੀਆ ਚਲੇ ਗਏ ਸਨ ਜਦੋਂ ਉਹ ਫੋਨ ਕਰਕੇ ਉੱਥੋਂ ਦੀਆਂ ਚੌੜੀਆਂ ਸੜਕਾਂ ਵੱਡੇ ਘਰਾਂ ਅਤੇ ਕਮਾਈਆਂ ਦੀਆਂ ਗੱਲਾਂ ਕਰਦੇ ਤਾਂ ਤੇਜਿੰਦਰ ਦੇ ਮਨ ਵਿੱਚ ਵੀ ਵਿਦੇਸ਼ ਜਾਣ ਦੀ ਤਾਂਘ ਹੋਰ ਵੱਧ ਜਾਂਦੀ ਉਸਨੇ ਆਈਲੈਟਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਦਿਨ ਰਾਤ ਮਿਹਨਤ ਕੀਤੀ ਅਤੇ ਆਖਰਕਾਰ ਉਸਦਾ ਆਸਟ੍ਰੇਲੀਆ ਦਾ ਵੀਜ਼ਾ ਲੱਗ ਗਿਆ ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ ਮਾਂ ਨੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ ਅਤੇ ਪਿਤਾ ਜੀ ਨੇ ਆਪਣੇ ਪੁੱਤਰ ਨੂੰ ਗਲੇ ਲਾ ਕੇ ਕਿਹਾ ਪੁੱਤਰ ਪਰਦੇਸ ਜਾ ਕੇ ਮਿਹਨਤ ਕਰੀ ਪਰ ਆਪਣੀ ਮਿੱਟੀ ਅਤੇ ਆਪਣੇ ਲੋਕ ਕਦੇ ਨਾ ਭੁੱਲੇ ਆਸਟ੍ਰੇਲੀਆ ਦੇ ਮੈਲਬੋਰਨ ਸ਼ਹਿਰ ਵਿੱਚ ਤੇਜਿੰਦਰ ਦੇ ਮਾਮਾ ਜੀ ਰਹਿੰਦੇ ਸਨ ਘਰ ਵਾਲਿਆਂ ਨੂੰ ਇਹ ਤਸੱਲੀ ਸੀ ਕਿ ਮੁੰਡਾ ਇਕੱਲਾ ਨਹੀਂ ਹੋਵੇਗਾ ਆਪਣੇ ਰਿਸ਼ਤੇਦਾਰਾਂ ਕੋਲ ਹੋਵੇਗਾ ਰਹੇਗਾ ਤੇਜਿੰਦਰ ਨੇ ਵੀ ਮਾਮਾ ਜੀ ਨੂੰ ਆਪਣੇ ਆਉਣ ਦੀ ਤਰੀਕ ਦੱਸ ਦਿੱਤੀ ਮਾਮਾ ਜੀ ਨੇ ਫੋਨ 'ਤੇ ਬੜੇ ਪਿਆਰ ਨਾਲ ਕਿਹਾ ਸੀ ਤੂੰ ਫਿਕਰ ਨਾ ਕਰੀ ਪੁੱਤ ਮੈਂ ਆਪ ਏਅਰਪੋਰਟ 'ਤੇ ਲੈਣ ਆਵਾਂਗਾ ਪਹਿਲੀ ਵਾਰ ਜਹਾਜ਼ ਵਿੱਚ ਬੈਠਣ ਦਾ ਜੋਸ਼ ਤੇਜਿੰਦਰ ਦੇ ਚਿਹਰੇ ਤੋਂ ਝਲਕਦਾ ਸੀ ਕਈ ਘੰਟਿਆਂ ਦੇ ਲੰਬੇ ਸਫ਼ਰ ਤੋਂ ਬਾਅਦ ਜਦੋਂ ਜਹਾਜ਼ ਮੈਲਬੋਰਨ ਦੇ ਏਅਰਪੋਰਟ 'ਤੇ ਉਤਰਿਆ ਤਾਂ ਉਸ ਨੂੰ ਇੰਝ ਲੱਗਿਆ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਿਆ ਹੋਵੇ ਹਰ ਪਾਸੇ ਵੱਖ ਵੱਖ ਰੰਗਾਂ ਬੋਲੀਆਂ ਅਤੇ ਦੇਸ਼ਾਂ ਦੇ ਲੋਕ ਸਨ ਕੋਈ ਤੇਜ਼ੀ ਨਾਲ ਤੁਰਿਆ ਜਾ ਰਿਹਾ ਸੀ ਕੋਈ ਆਪਣੇ ਪਰਿਵਾਰ ਨਾਲ ਮਿਲ ਕੇ ਖੁਸ਼ੀ ਵਿੱਚ ਰੋ ਰਿਹਾ ਸੀ ਅਤੇ ਕੋਈ ਆਪਣੇ ਸਮਾਨ ਨਾਲ ਬਾਹਰ ਨਿਕਲ ਰਿਹਾ ਸੀ ਤੇਜਿੰਦਰ ਨੇ ਆਪਣਾ ਬੈਗ ਚੁੱਕਿਆ ਅਤੇ ਏਅਰਪੋਰਟ ਤੋਂ ਬਾਹਰ ਆ ਗਿਆ ਉਸ ਦੀਆਂ ਅੱਖਾਂ ਮਾਮਾ ਜੀ ਨੂੰ ਲੱਭ ਰਹੀਆਂ ਸਨ ਦੁਪਹਿਰ ਦੇ 12 ਵਜੇ ਉਹ ਬਾਹਰ ਆ ਗਿਆ ਸੀ ਪਰ ਮਾਮਾ ਜੀ ਕਿਤੇ ਨਜ਼ਰ ਨਹੀਂ ਆਏ ਉਸ ਨੇ ਫੋਨ ਮਿਲਾਇਆ ਤਾਂ ਮਾਮਾ ਜੀ ਨੇ ਕਿਹਾ ਮੈਂ ਕੰਮ 'ਤੇ ਹਾਂ ਤੂੰ ਉੱਥੇ ਹੀ ਬੈਠਾ ਰਹੀਂ ਥੋੜ੍ਹੀ ਦੇਰ ਵਿੱਚ ਆ ਜਾਂਦਾ ਹਾਂ ਉਹ ਥੋੜ੍ਹੀ ਦੇਰ ਘੰਟਿਆਂ ਵਿੱਚ ਬਦਲ ਗਈ ਭੁੱਖ ਥਕਾਵਟ ਅਤੇ ਅਜਨਬੀ ਦੇਸ਼ ਦਾ ਡਰ ਉਸ ਦੇ ਮਨ ਉੱਤੇ ਭਾਰੀ ਹੋਣ ਲੱਗਾ ਸ਼ਾਮ ਕਰੀਬ 5 ਵਜੇ ਮਾਮਾ ਜੀ ਆਪਣੀ ਗੱਡੀ ਲੈ ਕੇ ਆਏ ਤੇਜਿੰਦਰ ਨੇ ਸੋਚਿਆ ਸੀ ਕਿ ਮਾਮਾ ਜੀ ਉਸ ਨੂੰ ਗਲੇ ਲਾ ਕੇ ਮਿਲਣਗੇ ਪਰ ਉਹਨਾਂ ਨੇ ਸਿਰਫ ਇੰਨਾ ਕਿਹਾ ਚੱਲ ਸਮਾਨ ਗੱਡੀ ਵਿੱਚ ਰੱਖ ਘਰ ਪਹੁੰਚ ਕੇ ਵੀ ਉਸ ਨੂੰ ਆਪਣੇ ਪਣ ਦੀ ਗਰਮੀ ਮਹਿਸੂਸ ਨਾ ਹੋਈ ਮਾਮੀ ਨੇ ਪਾਣੀ ਦਾ ਗਲਾਸ ਫੜਾ ਦਿੱਤਾ ਚਾਹ ਵੀ 2 ਘੰਟੇ ਬਾਅਦ ਮਿਲੀ ਜਦੋਂ ਪੁੱਛਿਆ ਗਿਆ ਕਿ ਰੋਟੀ ਖਾਣੀ ਹੈ ਤਾਂ ਉਸਨੇ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਹਾਂਜੀ ਬਹੁਤ ਭੁੱਖ ਲੱਗੀ ਹੈ ਰੋਟੀ ਤਾਂ ਮਿਲ ਗਈ ਪਰ ਪਿਆਰ ਦਾ ਇੱਕ ਨਵਾਲਾ ਵੀ ਨਹੀਂ ਮਿਲਿਆ ਮਾਮਾ ਜੀ ਕਿਰਾਏ ਦੇ ਘਰ ਵਿੱਚ ਰਹਿੰਦੇ ਸਨ ਅਤੇ ਨੇੜੇ ਹੀ ਉਹਨਾਂ ਦਾ ਆਪਣਾ ਘਰ ਬਣ ਰਿਹਾ ਸੀ ਅਗਲੇ ਹੀ ਦਿਨ ਤੋਂ ਤੇਜਿੰਦਰ ਨੂੰ ਉਸਾਰੀ ਵਾਲੀ ਥਾਂ 'ਤੇ ਲਿਜਾਇਆ ਜਾਣ ਲੱਗਾ ਇੱਟਾਂ ਚੁੱਕਣੀਆਂ ਮਲਬਾ ਹਟਾਉਣਾ ਸੀਮਿੰਟ ਬਣਾਉਣਾ ਅਤੇ ਹੋਰ ਭਾਰੀ ਕੰਮ ਕਰਨਾ ਉਸਦੀ ਰੋਜ਼ ਦੀ ਜ਼ਿੰਦਗੀ ਬਣ ਗਿਆ ਸਵੇਰ ਤੋਂ ਸ਼ਾਮ ਤੱਕ ਕੰਮ ਕਰਕੇ ਉਹ ਟੁੱਟ ਜਾਂਦਾ ਪਰ ਬਦਲੇ ਵਿੱਚ ਸਿਰਫ ਰੋਟੀ ਮਿਲਦੀ ਉਸ ਨੂੰ ਇਹ ਕਹਿ ਕੇ ਚੁੱਪ ਕਰਵਾ ਦਿੱਤਾ ਜਾਂਦਾ ਕਿ ਪਹਿਲਾਂ ਪੈਰਾਂ 'ਤੇ ਖੜਾ ਹੋ ਜਾ ਫਿਰ ਕਮਾਈਆਂ ਕਰੀ ਘਰ ਵਿੱਚ ਉਸ ਉੱਤੇ ਕਈ ਪਾਬੰਦੀਆਂ ਲਾ ਦਿੱਤੀਆਂ ਗਈਆਂ ਉਸ ਨੂੰ ਉੱਪਰਲਾ ਕਮਰਾ ਦਿੱਤਾ ਗਿਆ ਸੀ ਰਾਤ ਨੂੰ ਕਿਹਾ ਜਾਂਦਾ ਖੜਕਾਂ ਨਾ ਕਰੀ ਸਾਡੀ ਨੀਂਦ ਖਰਾਬ ਹੁੰਦੀ ਹੈ ਤੇਜਿੰਦਰ ਆਪਣੇ ਹੀ ਰਿਸ਼ਤੇਦਾਰਾਂ ਦੇ ਘਰ ਵਿੱਚ ਪੱਬਾਂ ਦੇ ਭਾਰ ਤੁਰਦਾ ਸੀ ਦਰਵਾਜ਼ਾ ਹੌਲੀ ਖੋਲ੍ਹਦਾ ਹੌਲੀ ਬੰਦ ਕਰਦਾ ਅਤੇ ਕਮਰੇ ਤੱਕ ਇੰਜ ਪਹੁੰਚਦਾ ਜਿਵੇਂ ਕੋਈ ਚੋਰ ਹੋਵੇ। ਮਾਮਾ ਜੀ ਦੇ ਦੋ ਬੱਚੇ ਸਨ, ਉਹਨਾਂ ਲਈ ਘਰ ਵਿੱਚ ਫਲ ਮਿਠਾਈਆਂ ਦੇ ਖਾਣ ਪੀਣ ਦੀਆਂ ਚੀਜ਼ਾਂ ਆਉਂਦੀਆਂ, ਪਰ ਤਜਿੰਦਰ ਕੋਲੋਂ ਉਹ ਚੀਜ਼ਾਂ ਲੁਕਾ ਦਿੱਤੀਆਂ ਜਾਂਦੀਆਂ। ਕਈ ਵਾਰ ਉਹ ਵੇਖਦਾ ਕਿ ਮਾਮੀ ਅਲਮਾਰੀ ਖੋਲ੍ਹ ਕੇ ਆਪਣੇ ਬੱਚਿਆਂ ਨੂੰ ਚੋਰੀ ਚੋਰੀ ਕੁਝ ਦੇ ਰਹੀ ਹੈ। ਉਸ ਨੂੰ ਇਹ ਗੱਲ ਚੁੱਭਦੀ ਸੀ, ਪਰ ਉਹ ਚੁੱਪ ਰਹਿੰਦਾ। ਉਹ ਸੋਚਦਾ ਸੀ ਕਿ ਸ਼ਾਇਦ ਪ੍ਰਦੇਸ਼ ਵਿੱਚ ਸ਼ੁਰੂਆਤ ਅਜਿਹੀ ਹੀ ਹੁੰਦੀ ਹੈ। ਕੁਝ ਸਮੇਂ ਬਾਅਦ ਮਾਮਾ ਜੀ ਨੇ ਉਸ ਨੂੰ ਆਪਣੇ ਨਾਲ ਟਾਈਲਾਂ ਲਾਉਣ ਦੇ ਕੰਮ 'ਤੇ ਲੈ ਜਾਣਾ ਸ਼ੁਰੂ ਕਰ ਦਿੱਤਾ। ਹੁਣ ਤਜਿੰਦਰ ਦੇ ਕੰਮ ਸਿੱਖਣਾ ਸ਼ੁਰੂ ਕਰ ਦਿੱਤਾ। ਮਾਮਾ ਜੀ ਕਦੇ ਕਦੇ ਉਸ ਨੂੰ ਦਿਹਾੜੀ ਵੀ ਦੇ ਦਿੰਦੇ, ਪਰ ਉਸ ਵਿੱਚੋਂ ਬਹੁਤਾ ਹਿੱਸਾ ਆਪਣੇ ਕੋਲ ਰੱਖ ਲੈਂਦੇ। ਇੱਕ ਸਾਲ ਬੀਤ ਗਿਆ, ਤਜਿੰਦਰ ਦੇ ਅੰਦਰ ਘੁੱਟਣ ਵੱਧਦੀ ਗਈ। ਉਹ ਆਪਣੇ ਮਾਪਿਆਂ ਨੂੰ ਸਭ ਕੁਝ ਦੱਸਣਾ ਚਾਹੁੰਦਾ ਸੀ, ਪਰ ਉਹਨਾਂ ਨੂੰ ਦੁੱਖ ਨਹੀਂ ਦੇਣਾ ਚਾਹੁੰਦਾ ਸੀ। ਉਹ ਹਰ ਵਾਰ ਫੋਨ 'ਤੇ ਹੀ ਕਹਿੰਦਾ, ਮੈਂ ਠੀਕ ਹਾਂ ਜੀ, ਕੰਮ ਸਿੱਖ ਰਿਹਾ ਹਾਂ। ਇੱਕ ਦਿਨ ਉਸਨੇ ਹਿੰਮਤ ਕਰਕੇ ਮਾਮਾ ਜੀ ਨੂੰ ਕਿਹਾ, ਮਾਮਾ ਜੀ, ਮੈਂ ਹੁਣ ਕਿਤੇ ਹੋਰ ਰਹਿਣਾ ਚਾਹੁੰਦਾ ਹਾਂ। ਮੈਂ ਪੜ੍ਹਾਈ ਵੀ ਕਰਨੀ ਹੈ ਅਤੇ ਆਪਣੀ ਜ਼ਿੰਦਗੀ ਆਪਣੇ ਤਰੀਕੇ ਨਾਲ ਬਣਾਉਣੀ ਹੈ। ਇਹ ਸੁਣ ਕੇ ਮਾਮਾ ਜੀ ਅਤੇ ਮਾਮੀ ਦਾ ਚਿਹਰਾ ਬਦਲ ਗਿਆ। ਮਾਮਾ ਜੀ ਗੁੱਸੇ ਵਿੱਚ ਬੋਲੇ, ਦਫਾ ਹੋ ਜਾ ਫਿਰ, ਅੱਜ ਤੋਂ ਬਾਅਦ ਮੁੜ ਕੇ ਆਪਣੀ ਸ਼ਕਲ ਨਾ ਵਿਖਾਈ। ਅਸੀਂ ਤੈਨੂੰ ਇੱਥੇ ਰੱਖਿਆ, ਖਵਾਇਆ, ਪਿਲਾਇਆ ਅਤੇ ਹੁਣ ਤੂੰ ਸਾਨੂੰ ਹੀ ਛੱਡ ਕੇ ਜਾਣਾ ਚਾਹੁੰਦਾ ਹੈ। ਤਜਿੰਦਰ ਨੇ ਹੌਲੀ ਜਿਹੇ ਕਿਹਾ, ਮਾਮਾ ਜੀ, ਮੇਰੀ ਮਜ਼ਦੂਰੀ ਦੇ $5,000 ਤੁਹਾਡੇ ਕੋਲ ਜਮ੍ਹਾਂ ਹਨ, ਉਹ ਦੇ ਦਿਓ, ਮੈਂ ਆਪਣਾ ਪ੍ਰਬੰਧ ਕਰ ਲਵਾਂਗਾ। ਮਾਮਾ ਜੀ ਹੱਸ ਪਏ, ਕਿਹੜੇ $5,000? ਤੂੰ ਇੱਥੇ ਰਹਿੰਦਾ ਰਿਹਾ, ਖਾਂਦਾ ਪੀਂਦਾ ਰਿਹਾ, ਸਾਨੂੰ ਹੀ ਉਲਟਾ ਪੈਸੇ ਦੇਣੇ ਚਾਹੀਦੇ ਨੇ ਤੈਨੂੰ। ਤਜਿੰਦਰ ਦਾ ਦਿਲ ਟੁੱਟ ਗਿਆ। ਉਸ ਨੂੰ ਸਮਝ ਆ ਗਈ ਕਿ ਕਈ ਵਾਰ ਖੂਨ ਦੇ ਰਿਸ਼ਤੇ ਵੀ ਸਿਰਫ ਨਾਮ ਦੇ ਹੀ ਹੁੰਦੇ ਹਨ। ਉਹ ਆਪਣਾ ਬੈਗ ਚੁੱਕ ਕੇ ਉਸ ਘਰ ਤੋਂ ਬਾਹਰ ਨਿਕਲ ਆਇਆ। ਬਾਹਰ ਠੰਡੀ ਹਵਾ ਚੱਲ ਰਹੀ ਸੀ, ਪਰ ਉਸਦੇ ਅੰਦਰ ਇੱਕ ਅਜੀਬ ਜਿਹੀ ਆਜ਼ਾਦੀ ਸੀ। ਉਸ ਨੂੰ ਆਪਣੇ ਇਲਾਕੇ ਦੇ ਕੁਝ ਦੋਸਤ ਮਿਲ ਗਏ। ਉਹਨਾਂ ਨੇ ਉਸ ਨੂੰ ਆਪਣੇ ਨਾਲ ਰਹਿਣ ਲਈ ਕਿਹਾ। ਇੱਕ ਛੋਟੇ ਜਿਹੇ ਕਮਰੇ ਵਿੱਚ ਚਾਰ ਮੁੰਡੇ ਰਹਿੰਦੇ ਸਨ, ਪਰ ਉੱਥੇ ਉਸ ਨੂੰ ਆਪਣੇਪਣ ਦੀ ਗਰਮੀ ਮਿਲੀ। ਰੋਟੀ ਘੱਟ ਸੀ, ਥਾਂ ਘੱਟ ਸੀ, ਪਰ ਦਿਲ ਵੱਡੇ ਸਨ। ਦੋਸਤਾਂ ਨੇ ਉਸ ਨੂੰ ਕਿਹਾ, ਰਿਸ਼ਤਾ ਉਹੀ ਹੁੰਦਾ ਹੈ ਜਿੱਥੇ ਇਨਸਾਨ ਨੂੰ ਇੱਜ਼ਤ ਮਿਲੇ। ਬੋਝ ਬਣੇ ਰਿਸ਼ਤਿਆਂ ਨੂੰ ਢੋਣ ਨਾਲੋਂ ਚੰਗਾ ਹੈ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ। ਤਜਿੰਦਰ ਨੇ ਨਵੀਂ ਜ਼ਿੰਦਗੀ ਸ਼ੁਰੂ ਕਰ ਦਿੱਤੀ। ਦਿਨ ਨੂੰ ਕੰਮ ਕਰਦਾ, ਸ਼ਾਮ ਨੂੰ ਪੜ੍ਹਾਈ ਕਰਦਾ ਅਤੇ ਰਾਤ ਨੂੰ ਆਪਣੇ ਸੁਪਨਿਆਂ ਨੂੰ ਸਾਂਭਦਾ। ਉਸਨੇ ਟਾਈਲਾਂ ਲਾਉਣ ਦਾ ਕੰਮ ਹੋਰ ਚੰਗੀ ਤਰ੍ਹਾਂ ਸਿੱਖ ਲਿਆ। ਕੁਝ ਸਮੇਂ ਬਾਅਦ ਉਸ ਨੂੰ ਇੱਕ ਗੋਰੇ ਠੇਕੇਦਾਰ ਕੋਲ ਵਧੀਆ ਕੰਮ ਮਿਲ ਗਿਆ। ਹੁਣ ਉਸਦੀ ਕਮਾਈ ਵੀ ਠੀਕ ਸੀ ਅਤੇ ਪੜ੍ਹਾਈ ਵੀ ਚੱਲ ਰਹੀ ਸੀ। ਉਸਨੇ ਆਪਣੇ ਮਾਪਿਆਂ ਨੂੰ ਫੋਨ ਕਰਕੇ ਕਿਹਾ, ਮੰਮੀ ਜੀ, ਹੁਣ ਮੈਂ ਸੱਚਮੁੱਚ ਠੀਕ ਹਾਂ, ਮੈਂ ਆਪਣੀ ਮਿਹਨਤ ਨਾਲ ਆਪਣਾ ਰਸਤਾ ਬਣਾ ਲਿਆ ਹੈ। ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਹ ਬੋਲੀ, ਪੁੱਤਰ, ਸਾਨੂੰ ਤੇਰੇ 'ਤੇ ਮਾਣ ਹੈ, ਜਿੱਥੇ ਇੱਜ਼ਤ ਨਾ ਮਿਲੇ ਉੱਥੇ ਰਹਿਣਾ ਵੀ ਨਹੀਂ ਚਾਹੀਦਾ। ਤਜਿੰਦਰ ਨੇ ਆਪਣੇ ਦੁੱਖ ਨੂੰ ਕਮਜ਼ੋਰੀ ਨਹੀਂ ਬਣ ਦਿੱਤਾ, ਉਸਨੇ ਉਸੇ ਦੁੱਖ ਨੂੰ ਆਪਣੀ ਤਾਕਤ ਬਣਾ ਲਿਆ। ਅੱਜ ਉਹ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਗਾਤਾਰ ਮਿਹਨਤ ਕਰ ਰਿਹਾ ਹੈ। ਉਸਨੇ ਜ਼ਿੰਦਗੀ ਤੋਂ ਇੱਕ ਸਬਕ ਸਿੱਖਿਆ ਸੀ, ਰਿਸ਼ਤੇ ਖੂਨ ਨਾਲ ਨਹੀਂ ਇੱਜ਼ਤ, ਪਿਆਰ ਅਤੇ ਸਾਥ ਨਾਲ ਬਣਦੇ ਹਨ। ਜਿਹੜੇ ਰਿਸ਼ਤੇ ਬੋਝ ਬਣ ਜਾਣ, ਉਹਨਾਂ ਦਾ ਬੋਝ ਢੋਣ ਦੀ ਥਾਂ ਆਪਣੇ ਹੌਸਲੇ ਨਾਲ ਨਵਾਂ ਰਸਤਾ ਬਣਾ ਲੈਣਾ ਚਾਹੀਦਾ ਹੈ।
0: ਬਹੁਤ ਬਹੁਤ ਵਧੀਆ ਸੀ, ਛੋਟੀ ਜਿਹੀ ਕਹਾਣੀ ਸੀ, ਛੋਟੀ ਜਿਹੀ ਗੱਲਬਾਤ ਸੀ, ਪਰ ਇਹ ਜ਼ਿੰਦਗੀ ਦਾ ਸੱਚ ਜਿਹੜਾ ਕਿ ਲੱਗ ਰਿਹਾ ਤੁਸੀਂ ਦੱਸਿਆ। ਜਿਵੇਂ ਮੈਂ ਪਹਿਲਾਂ ਕਿਹਾ ਸੀ ਵੀ ਕਹਾਣੀ ਸੱਚ ਹੁੰਦੀ ਹੈ, ਕਿਉਂਕਿ ਕਿਸੇ ਨਾ ਕਿਸੇ ਪਾਤਰ ਨੂੰ ਜੋ ਆਲੇ ਦੁਆਲੇ ਹੁੰਦਾ ਉਹਨੂੰ ਸੱਚ ਨੂੰ ਬਿਆਨ ਕਰਦੀ ਹੈ। ਕਹਾਣੀ ਸੱਚ ਨਹੀਂ ਵੀ ਹੁੰਦੀ, ਕਿਉਂਕਿ ਉਹ ਇੱਕ ਕਹਾਣੀ ਹੁੰਦੀ ਹੈ। ਵਾਜੀ ਅਤੇ ਥੋੜ੍ਹਾ ਜਿਹਾ ਇਹ ਵੀ ਫਰਕ ਹੈ ਕਿ ਇੱਥੋਂ ਦੇ ਰੀਤੀ ਰਿਵਾਜ਼, ਕਈ ਗੱਲਾਂ ਨੇ ਉਹ ਜਿਹੜੀ ਖਾਸ ਤੌਰ 'ਤੇ ਹੌਲੀ ਹੌਲੀ ਤੁਰਨ ਵਾਲੀ ਗੱਲ ਹਨ, ਉਹਦੇ ਪਿੱਛੇ ਇੱਕ ਵੱਡਾ ਕਾਰਨ ਇੱਥੋਂ ਦਾ ਜਿਹੜਾ ਬਿਲਡਿੰਗ ਡਿਜ਼ਾਈਨ ਹੈ। ਇੱਥੇ ਕੰਧਾਂ ਜਿਹੜੀਆਂ, ਇੱਥੇ ਕੰਧਾਂ ਦੇ ਕੰਨ ਵੀ ਹੁੰਦੇ ਆ, ਕਿਉਂਕਿ ਕੰਧਾਂ ਪੋਲੀਆਂ ਨੇ।
1: ਹਾਂਜੀ,
0: ਇੱਥੇ ਘਰ ਦੇ ਵਿੱਚ ਆਵਾਜ਼ ਇੱਕ ਥਾਂ ਤੋਂ ਦੂਜੀ ਥਾਂ 'ਤੇ ਬਹੁਤ ਤੇਜ਼ੀ ਨਾਲ ਚੱਲਦੀ ਹੈ। ਉਹਦਾ ਕਾਰਨ ਇੱਥੋਂ ਦਾ ਬਿਲਡਿੰਗ ਡਿਜ਼ਾਈਨ ਹੈ, ਬਿਲਡਿੰਗ ਸਟਰਕਚਰ ਹੈ। ਬਾਹਰੋਂ ਅਸੀਂ ਸੋਲਿਡ ਹੁੰਦੇ ਹਾਂ, ਪਰ ਅੰਦਰੋਂ ਬੜਾ ਸੌਫਟ ਆ। ਉੱਪਰਲੇ ਥੱਲੜੇ ਫਲੋ, ਉੱਪਰ ਪੈਨ ਵੀ ਡਿੱਗੇਗਾ ਥੱਲੇ ਨਜ਼ਰ ਆ ਜਾਂਦਾ ਫਰਸ਼ ਦੇ ਉੱਤੇ, ਕਿਉਂਕਿ ਵਿੱਚ ਸੌਫਟ ਬੋਰਡ ਨੇ। ਅਤੇ ਇਹ ਗੱਲਾਂ ਹੌਲੀ ਹੌਲੀ ਪਤਾ ਲੱਗਦੀਆਂ। ਅਤੇ ਪਰ ਇਹ ਆ ਵੀ ਜਿਹੜੇ ਰਿਸ਼ਤਿਆਂ ਦੇ ਨਿੱਘ ਦੀ, ਰਿਸ਼ਤਿਆਂ ਦੀ ਉਹ ਬੇਰੁੱਖਾਪਣ ਦੀ ਤੁਸੀਂ ਗੱਲ ਕੀਤੀ ਆ, ਉਹ ਸੱਚ ਵੀ ਹੁੰਦਾ।
1: ਹਾਂ,
0: ਪਰ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਹਰ ਤਰ੍ਹਾਂ ਦੇ ਲੋਕ ਵੀ ਹੁੰਦੇ ਆ, ਮਾੜੇ ਵੀ ਹੈਗੇ ਆ, ਚੰਗੇ ਵੀ
1: ਨਹੀਂ। ਉਹ ਤਾਂ ਵੇਖੋ ਹਰ ਖੇਤਰ ਦੇ ਵਿੱਚ ਹੁੰਦੇ ਆ, ਪਰ ਇਹ ਇਸ ਮੁੰਡੇ ਦਾ ਬੀਤੀ ਕਹਾਣੀ ਆ।
0: ਅੱਛਾ ਜੀ,
1: ਇਹ ਸਾਡੇ ਨਾਲ ਹੀ ਰਹਿ ਰਿਹਾ।
0: ਅੱਛਾ ਜੀ,
1: ਹਲੋ ਨੇ ਜੋ ਗੱਲ ਦੱਸੀ ਉਹਦੇ ਨੂੰ ਫਿਰ ਕਹਾਣੀ 'ਚ ਵੀ ਢਾਲਣਾ ਪਰ ਬਹੁਤ ਸਾਰਾ ਸੱਚ ਹੈ ਇਹਦੇ ਵਿੱਚ ਉਹਦੇ ਨਾਲ ਬੀਤਦਾ ਰਿਹਾ ਇਸੇ ਤਰ੍ਹਾਂ ਹੁਣ ਉਹਦਾ ਆਪਣੇ ਮਾਮੇ ਨਾਲ ਬੋਲਚਾਲ ਵੀ ਨਹੀਂ ਹੈਗਾ
0: ਅੱਛਾ ਜੀ
1: ਸੱਚੀ ਕਹਾਣੀ ਹੈ ਕੁਝ ਪਾਤਰ ਬਦਲ ਕੇ ਐਰਾ ਵਗੈਰਾ ਕੀਤਾ ਉਹਦਾ
0: ਬਹੁਤ ਚੰਗਾ ਜੀ ਬਹੁਤ ਚੰਗਾ ਥੋੜ੍ਹੇ ਸਮੇਂ ਲਈ ਤੁਸੀਂ ਆਏ ਹੋ ਔਰ ਤੁਸੀਂ ਬਹੁਤ ਸਾਰਾ ਜਿਹੜਾ ਸਾਹਿਤ ਹੈ ਕਲਾ ਹੈ ਬਹੁਤ ਸਾਰਾ ਮਟੀਰੀਅਲ ਇਕੱਠਾ ਕਰਕੇ ਲੈ ਕੇ ਗਏ
1: ਹਾਂ ਮੈਨੂੰ ਮਤਲਬ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਵੀ ਮੈਂ ਉੱਥੇ ਮੇਰਾ ਇੰਡੀਆ ਦੇ ਵਿੱਚ ਰੁਝੇਵਾਂ ਬਹੁਤ ਜ਼ਿਆਦਾ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕੰਮ ਕੰਮ ਅਤੇ ਸ਼ਾਮ ਨੂੰ ਥਕਾਵਟ ਹੋ ਗਈ ਘਰ ਆ ਕੇ ਸੌਣ ਦੀ ਕਰਨਾ ਮੈਂ ਜਦੋਂ ਆ ਜਾਂ ਘਰ ਤੋਂ ਬਾਹਰ ਨਹੀਂ ਨਿਕਲ ਕੇ ਵੇਖਦਾ ਮੈਂ ਗੇਟ ਤੋਂ ਬਾਹਰ ਵੀ ਕੀ ਆ ਹੁਣ ਅਤੇ ਅੰਦਰੇ ਰਹਿਣਾ ਅਤੇ ਸਵੇਰੇ ਨਿਕਲਣਾ ਇੱਥੇ ਆ ਕੇ ਮੈਂ ਮਤਲਬ ਡੇਢ ਮਹੀਨੇ ਦੇ ਵਿੱਚ ਇੰਨਾ ਕੁ ਲਿਖਿਆ ਅਤੇ ਪੜ੍ਹਿਆ ਵਾ ਜਿੰਨਾ ਮੈਂ ਉੱਥੇ ਸਾਲ ਦੇ ਵਿੱਚ ਵੀ ਨਹੀਂ ਕਰ ਸਕਿਆ
0: ਅਤੇ
1: ਮੈਨੂੰ ਮੇਰਾ ਇੱਥੇ ਆਉਣਾ ਜਿਹੜਾ ਵਾ ਉਹ ਸਫਲ ਹੋ ਗਿਆ
0: ਮੈਨੂੰ ਬਹੁਤ ਚੰਗਾ ਲੱਗਾ ਜੀ ਔਰ ਇਸ ਗੱਲ ਨੂੰ ਮੈਂ ਅੱਗੇ ਵੀ ਜ਼ਿਕਰ ਕਰਦਾ ਰਹੂੰਗਾ ਗੱਲਾਂ 'ਚ ਵੀ ਇੱਥੇ ਸਾਨੂੰ ਆਪਣੇ ਆਪ ਨੂੰ ਸੋਚਣ ਦਾ ਮੌਕਾ ਮਿਲਦਾ ਜੇ ਤੁਹਾਡੇ ਕੋਲ ਕ੍ਰੀਏਟਿਵ ਥਿੰਕਿੰਗ ਹੈ ਤੁਸੀਂ ਲਿਖਦੇ ਪੜ੍ਹਦੇ ਹੋ ਆਲੇ ਦੁਆਲੇ ਦੇਖਦੇ ਹੋ ਤਾਂ ਮੈਲਬਰਨ ਲਿਵੇਬਲ ਸਿਟੀ ਹੈ ਆਸਟ੍ਰੇਲੀਆ 'ਚ ਰਹਿਣ ਸਹਿਣ ਦੀ ਬਹੁਤ
1: ਮੈਂ ਇੱਕ ਸੋਚ ਦੀ ਵੀ ਗੱਲ ਕਰਦਾ ਇੱਕ ਬੱਚਿਆਂ ਦੀ ਬੱਚੇ ਦੀ ਸੋਚ ਕਿਉਂਕਿ ਵੱਡੇ ਸੁਪਨੇ ਲੈਣੇ ਚਾਹੀਦੇ ਬੰਦੇ ਨੂੰ
0: ਜੀ
1: ਇੱਕ ਬੰਦਾ ਨਵੀਂ ਗੱਡੀ ਲੈ ਕੇ ਆਇਆ ਉਹਨੇ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਅਤੇ ਰੈਸਟੋਰੈਂਟ ਦੇ ਵਿੱਚ ਵੜ ਗਿਆ ਕੌਫੀ ਪੀਣ ਵਾਸਤੇ ਚਾਹ ਪੀਣ ਵਾਸਤੇ ਇੱਕ ਬੱਚਾ ਆਇਆ ਔਰ ਚੱਕਰ ਕੱਢ ਰਿਹਾ ਗੱਡੀ ਦੇ ਉਹ ਅੰਦਰੋਂ ਸ਼ੀਸ਼ੇ ਥਾਣੀ ਵੇਖ ਰਿਹਾ ਵੀ ਬੱਚਾ ਇਹ ਘੇਰੇ ਘੇਰੇ ਫਿਰ ਰਿਹਾ
0: ਕਾਰਨ ਕੀ ਹੈ
1: ਹਾਂ ਵੀ ਬੱਚੇ ਸ਼ਰਾਰਤੀ ਹੁੰਦੇ ਝਰੀਟਾਂ ਹੀ ਨਾ ਮਾਰਦੇ ਮੇਰੀ ਮਹਿੰਗੀ ਗੱਡੀ ਆ ਉਹ ਹੌਲੀ ਜਿਹੀ ਬਾਹਰ ਆ ਗਿਆ ਉਹਨੂੰ ਆਉਂਦਾ ਵੀ ਪੁੱਤਰ ਕੀ ਵੇਖ ਲੈਣੇ ਚਾਹੀਦੇ ਬੰਦੇ ਨੂੰ
0: ਜੀ
1: ਇੱਕ ਬੰਦਾ ਨਵੀਂ ਗੱਡੀ ਲੈ ਕੇ ਆਇਆ ਉਹਨੇ ਸੜਕ ਦੇ ਕਿਨਾਰੇ ਖੜ੍ਹੀ ਕੀਤੀ ਅਤੇ ਰੈਸਟੋਰੈਂਟ ਦੇ ਵਿੱਚ ਵੜ ਗਿਆ ਕੌਫੀ ਪੀਣ ਵਾਸਤੇ ਚਾਹ ਪੀਣ ਵਾਸਤੇ ਇੱਕ ਬੱਚਾ ਆਇਆ ਔਰ ਚੱਕਰ ਕੱਢ ਰਿਹਾ ਗੱਡੀ ਦੇ ਉਹ ਅੰਦਰੋਂ ਸ਼ੀਸ਼ੇ ਥਾਣੀ ਵੇਖ ਰਿਹਾ ਵੀ ਬੱਚਾ ਇਹ ਘੇਰੇ ਘੇਰੇ ਫਿਰ ਰਿਹਾ
0: ਕਾਰਨ ਕੀ ਹੈ
1: ਹਾਂ ਵੀ

0: ਤਾਂ ਵੀ ਨਿਗਾਹ ਜਾ ਬੱਚਾ ਮੁੱਲ ਪੁੱਛ ਰਿਹਾ ਵੀ ਇਹਨੇ 10 ਮੁੱਲ ਲੈਣੀ ਉਹ ਆਂਦਾ ਵੀ ਨਹੀਂ ਪੁੱਤ ਇਹ ਨਾ ਮੇਰੇ ਕਿਸੇ ਦੋਸਤ ਨੇ ਗਿਫਟ ਕੀਤੀ ਹੈ ਮੈਨੂੰ
1: ਅੱਛਾ
0: ਆਂਦਾ ਅੱਛਾ ਅੰਕਲ ਜੀ ਤੁਹਾਡੇ ਦੋਸਤ ਨੇ ਆਂਦਾ ਪੁੱਤਰ ਤੂੰ ਵੀ ਚਾਹੁੰਦਾ ਵੀ ਤੇਰਾ ਕੋਈ ਦੋਸਤ ਗਿਫਟ ਕਰੇ ਆਂਦਾ ਨਹੀਂ ਮੈਂ ਚਾਹੁੰਦਾ ਵੀ ਮੈਂ ਏਡਾ ਵੱਡਾ ਬੰਦਾ ਹਾਂ ਵੀ ਮੈਂ ਆਪਣੇ ਦੋਸਤ ਨੂੰ ਇਹ ਗੱਡੀ ਗਿਫਟ ਕਰਾਂ
1: ਕਿਆ ਬਾਤ
0: ਮਤਲਬ ਕਿਸੇ ਵੇਲੇ ਬੱਚੇ ਦੀ ਸੋਚ ਏਡੀ ਵੱਡੀ ਵੀ ਹੋ ਸਕਦੀ ਆ ਇਸ ਕਰਕੇ ਸਾਨੂੰ ਵੱਡੇ ਹੀ ਸੁਪਨੇ ਵੀ ਵੇਖਣੇ ਚਾਹੀਦੇ ਆ
1: ਬਹੁਤ ਚੰਗਾ ਲੱਗ ਰਿਹਾ ਜੀ ਤੁਸੀਂ ਉਹ ਕਹਾਣੀ ਦੇ ਵਿੱਚ ਗੱਲ ਕੀਤੀ ਸੀ ਵੀ ਕਿਹੜੀ ਆਜ਼ਾਦੀ ਹੈ
0: ਹਾਂਜੀ
1: ਤੇ ਚਲੋ ਇੱਕ ਗੀਤ ਮੇਰੇ ਕੋਲ ਆਜ਼ਾਦੀ ਹਰਜੀਤ ਹਰਮਨ ਦਾ ਸਟਾਲਨ ਵੀਰ ਦਾ ਲਿਖਿਆ ਹੋਇਆ ਗੀਤ ਹੈ ਤੇ ਉਹ ਸੋਚਦੇ ਆ ਵੀ ਕਿਸ ਤਰ੍ਹਾਂ ਦੇ ਦੇਸ਼ ਦੀ ਹਾਲਾਤ ਦੀ ਗੱਲ ਕਰ ਰਿਹਾ ਬਹੁਤ ਅੱਛਾ ਜੀ ਬਹੁਤ ਸ਼ੁਕਰੀਆ ਤੁਹਾਡਾ ਤੇ ਫਿਰ ਅਸੀਂ ਹੁਣ ਆਕਾਸ਼ ਨਾਲ ਵੀ ਗੱਲ ਕਰਨੀ ਉਸ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਗੱਲਬਾਤ ਸਾਂਝ ਪਾਉਂਦੇ ਰਹਾਂਗੇ

0: The World at Night on your local station, Plenty Valley FM.
1: Plenty Valley FM te tusi sun rahe ho Galla Chugal program. Te program de assi hun ek teeje segment wal ja rahe hain jithe assi art kala sahit filmaan de aale dwale di gallan karde hain. Te mainu bahut khushi hai ji ajj sade naal ਦੂਜੀ ਵਾਰ ਸਾਂਝ ਪਾ ਰਹੇ ਨੇ ਆਕਾਸ਼ ਔਲਖ ਜੀ ਅਤੇ ਆਕਾਸ਼ ਜਿਵੇਂ ਪਿਛਲੀ ਵਾਰੀ ਵੀ ਆਏ ਸੀ ਆਪਣੇ ਜਿਹੜੀ ਨਵੀਂ ਆਈ ਐਲਬਮ ਦਾ ਗੀਤ ਸੁਣਾ ਕੇ ਗਏ ਸੀ ਆਕਾਸ਼ ਜੀ ਤੁਹਾਡਾ ਸਟੂਡੀਓ ਵਿੱਚ ਸਵਾਗਤ ਹੈ
2: ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਗੱਲਾਂ 'ਚ ਗੱਲ ਗੀਤ ਪ੍ਰੋਗਰਾਮ ਸੁਣ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
1: ਜੀ ਆਇਆਂ ਨੂੰ ਬਹੁਤ ਚੰਗਾ ਲੱਗਾ ਜੀ ਤੁਸੀਂ ਦੁਬਾਰਾ ਫਿਰ ਇੱਥੇ ਆਏ ਹੋ ਅਤੇ ਪਹਿਲਾਂ ਦੇ ਦੱਸੋ ਵੀ ਕਿਵੇਂ ਚੱਲ ਰਹੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ
2: ਜ਼ਿੰਦਗੀ ਅਜੇ ਤਾਂ ਸੰਘਰਸ਼ਾਂ ਨਾਲ ਭਰੀ ਹੋਈ ਆ
1: ਜੀ
2: ਚਲੋ ਚੱਲਣੀ ਚਾਹੀਦੀ ਸੰਘਰਸ਼ ਹੋਣੇ ਚਾਹੀਦੇ ਜ਼ਿੰਦਗੀ ਦੇ ਵਿੱਚ ਸੰਘਰਸ਼ ਨਹੀਂ ਵੇਖਣਾ ਅਤੇ ਫਿਰ ਸਫਲਤਾ ਵੀ ਕੋਈ ਮਜ਼ਾ ਨਹੀਂ ਆਉਂਦਾ
1: ਚੁਣੌਤੀ ਹੋਣੀ ਚਾਹੀਦੀ ਹੈ ਸਾਹਮਣੇ ਜਿਹਨੂੰ ਪਾਰ
2: ਕਰਨਾ ਹੋਣੀਆਂ ਚਾਹੀਦੀਆਂ
1: ਚੈਲੰਜਸ ਆਉਣੇ ਚਾਹੀਦੇ ਵਾਜੀ ਵਾਹ ਵਾਜੀ ਵਾਹ ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੈਂ ਸਮਝਦਾ ਕਿ ਜਿਹੜੇ ਕਲਾਕਾਰ ਹੁੰਦੇ ਆ ਨਾ ਉਹ ਥੋੜ੍ਹਾ ਜਿਹਾ ਸੁਸਾਇਟੀ 'ਚ ਹਟ ਕੇ ਲੋਕ ਡਿਫਰੈਂਟ ਹੁੰਦੇ ਆ ਅਤੇ ਆਸਟ੍ਰੇਲੀਆ ਦੀ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਉਸ ਆਰਟ ਨੂੰ ਜੋ ਗੀਤ ਲਿਖਣ ਪੜ੍ਹਨ ਦੇ ਸ਼ੌਕ ਨੂੰ ਫਿਰ ਅੱਗੇ ਤੁਸੀਂ ਮਤਲਬ ਉਹਨੂੰ ਇੱਕ ਵਧੀਆ ਗਾਇਕ ਵੀ ਹੋ ਉਸ ਤਰੀਕੇ ਨਾਲ ਲੈ ਕੇ ਆਉਂਦੇ ਹੋ ਉਹਨੂੰ ਮੇਨਟੇਨ ਰੱਖ ਰਹੇ ਹੋ ਕੰਮ ਅਸੀਂ ਹੋਰ ਕਰਦੇ ਹਾਂ ਸ਼ੌਕ ਸਾਡੇ ਹੋਰ ਹੁੰਦੇ ਆ
2: ਹਾਂਜੀ ਹਾਂਜੀ
1: ਅਤੇ ਇਹਦੇ ਵਿੱਚ ਇਹਨੂੰ ਜਾਰੀ ਰੱਖਿਓ ਪਹਿਲਾਂ ਤਾਂ ਮਤਲਬ ਇਹ ਹੈ ਅਤੇ ਇਹ ਦੱਸੋ ਵੀ ਹੁਣ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਕੀ ਕੁਛ ਲਿਖਿਆ ਪੜ੍ਹਿਆ ਕੁਛ ਕਲਾਮ ਕਿਸੇ ਚੀਜ਼ ਨੇ ਤੁਹਾਨੂੰ ਇੰਪ੍ਰੈਸ ਕੀਤਾ ਜਾਂ ਤੁਸੀਂ ਕੀ ਅੱਗੇ ਆਉਣ ਕਰਨ ਦੀ ਸੋਚ ਰਹੇ ਹੋ
2: ਮੈਂ ਜੀ ਆਉਣ ਵਾਲੇ ਸਮੇਂ 'ਚ ਹਰੇਕ ਤਰ੍ਹਾਂ ਦੀ ਚੀਜ਼ ਲੈ ਕੇ ਆਊਂਗਾ ਕੁਝ ਪਿਆਰ ਦੀਆਂ ਚੀਜ਼ਾਂ ਕੁਝ ਦੁੱਖ ਦੀਆਂ ਆਪਣੇ ਆਸਟ੍ਰੇਲੀਆ 'ਚ ਕੁਝ ਸੰਘਰਸ਼ ਦੀਆਂ ਚੀਜ਼ਾਂ ਜੋ ਹੱਡ ਬੀਤੀ ਚੀਜ਼ਾਂ ਨੇ ਜੋ ਜੋ ਮੈਂ ਫੇਸ ਕਰਦਾ ਕੁਝ ਉਹ ਵੀ ਚੀਜ਼ਾਂ ਲਿਆ ਕੇ ਆਊਂਗਾ ਕਿ ਜ਼ਿੰਦਗੀ ਵਿੱਚ ਜੋ ਜੋ ਸੰਘਰਸ਼ ਵੇਖਿਆ ਕੁਝ ਆਪਣਿਆਂ ਦੇ ਗੈਰ ਬਣ ਤੱਕ ਦੇ ਸਫ਼ਰ ਉਹ ਵੀ ਚੀਜ਼ਾਂ ਮੈਂ ਲੈ ਕੇ ਆਊਂਗਾ ਅੱਗੇ
1: ਵਾਜੀ ਵਾਹ ਵਾਜੀ ਵਾਹ ਕਿਆ ਬਾਤ ਹੈ ਅਤੇ ਬਹੁਤ ਚੰਗਾ ਜੀ ਬਹੁਤ ਚੰਗਾ ਅਤੇ ਗੀਤ ਤੁਸੀਂ ਪਿਛਲੇ ਵਾਰ ਦੱਸਿਆ ਸੀ ਵੀ ਸੰਗੀਤ ਸਿੱਖਣਾ ਵੀ ਚਾਹੁੰਦੇ ਹਾਂ ਤੁਸੀਂ ਸਿੱਖਣ ਦੇ ਲਈ ਪੰਜਾਬ ਜਾ ਕੇ ਗੁਰੂ ਸ਼ਾਗਿਰਦ ਵਾਲਾ ਜਾਂ ਕਿਸੇ ਘਰਾਣੇ ਨੂੰ ਜੁਆਇਨ ਕਰਕੇ ਫਿਰ ਤੁਸੀਂ ਲੰਮਾ ਸਮਾਂ ਉਸ ਸਾਧਨਾਂ ਦੇ ਵਿੱਚੋਂ ਨਿਕਲ ਕੇ ਅੱਗੇ ਆਉਣਾ ਚਾਹੁੰਦੇ ਹਾਂ
2: ਹਾਂਜੀ ਅਤੇ ਮੈਂ 2-3 ਮਹੀਨੇ ਲਈ ਜਾਣਾ ਹਾਂਜੀ ਇੰਡੀਆ ਅਤੇ ਫਿਰ ਉਦੋਂ ਮੈਂ ਜਦੋਂ ਜਾਊਂਗਾ ਪੰਜਾਬ ਫਿਰ ਆਪਣਾ ਹੀ ਸ਼ੁਰੂ ਕਰੂੰਗਾ ਇਸ ਚੀਜ਼ ਨੂੰ ਲੈ ਕੇ ਆਪਣਾ ਸਾਰਾ ਜਿੰਨਾ ਵੀ ਚਲੋ ਟਾਈਮ ਦੇ ਸਾਰੀ ਉਮਰ ਬੰਦਾ ਸਿੱਖਦਾ ਹੀ ਰਹਿੰਦਾ ਫਿਰ ਜਦੋਂ ਸਿੱਖਦਾ ਕੋਸ਼ਿਸ਼ ਕਰੂੰਗਾ ਕਿ ਵਧੀਆ ਹੋਵੇ ਸਾਰਾ ਕੁਝ
1: ਜਿੰਨਾ ਵਧੀਆ ਕਰ ਸਕਦੇ ਓਨਾ ਵਧੀਆ
2: ਹਾਂਜੀ ਹਾਂਜੀ
1: ਵਾਜੀ ਵਾਹ ਅਤੇ ਗੀਤ ਦਾ ਦੱਸੋ ਕੀ ਹੁਣ ਤੁਸੀਂ ਲਿਖਿਆ ਕੀ ਸੁਣਾਉਣਾ ਚਾਹੁੰਦੇ ਕੁਛ ਗੀਤ
2: ਤੁਹਾਨੂੰ ਗੀਤ ਹਾਂਜੀ ਸੁਣਾ ਦਿੰਦੇ ਹਾਂ ਜੀ ਗੀਤ
1: ਵਾਜੀ ਵਾਹ ਅਤੇ ਪਿਛਲੀ ਵਾਰੀ ਇਹਨਾਂ ਨੇ ਦੱਸਿਆ ਸੀ ਵੀ ਇਹਨਾਂ ਨੇ 2 ਗੀਤ ਜਿਹੜੇ ਇਹਨਾਂ ਨੇ ਆਲਰੇਡੀ ਜਿਹੜੇ ਲਾਂਚ ਕੀਤੇ ਹੋਏ ਹਨ
2: ਹਾਂਜੀ
1: 3 ਵਾਜੀ ਵਾਹ ਜੀ
2: ਹੋ ਮਾੜੇ ਟਾਈਮ 'ਚ ਜੰਨਾ ਨੇ ਅੱਖਾਂ ਫੇਰੀਆਂ ਹੱਥ ਚੰਗਿਆਂ 'ਚ ਫਿਰਦੇ ਮਿਲਾਉਣ ਨੂੰ ਜਿਹੜੇ ਕਹਿੰਦੇ ਸੀ ਦਬੀ ਨਾ ਤੇਰੇ ਪਿੱਛੇ ਹੱਸ ਟੈਂਡੇ ਉਹੀ ਥੱਲੇ ਅੱਜ ਫਿਰਦੇ ਨੇ ਲਾਉਣ ਨੂੰ ਮੂੰਹੋਂ ਘੱਟ ਬੋਲਦੇ ਨੇ ਯਾਰ ਨਹੀਂ ਜ਼ਿਆਦਾ ਬੋਲਦੇ ਜੋ ਡੱਬ ਲੱਗੇ ਟੂਲ ਨੇ ਵਾਰਦਾਤਾਂ ਕਰ ਰਾਜੀਨਾਮੇ ਨਹੀਂ ਉਹ ਕੀਤੇ ਬੜੇ ਕੱਬੇ ਤੇਰੇ ਜੱਟ ਦੇ ਅਸੂਲ ਨੇ ਵਾਰਦਾਤਾਂ ਕਰ ਰਾਜੀਨਾਮੇ ਨਹੀਂ ਉਹ ਕੀਤੇ ਬੜੇ ਕੱਬੇ ਤੇਰੇ ਜੱਟ ਦੇ ਅਸੂਲ ਨੇ ਵੈਰ ਪਾ ਕੇ ਸ਼ਰਵਾ ਤੇ ਉਹਨਾਂ ਪੀ ਕੀਤੀ ਪਹਿਲਾਂ ਨਹੀਂ ਨੀ ਸਾਲੇ ਦੁੱਕੀਆਂ ਤੋਂ ਚੱਲੇ ਅਸੀਂ ਚੱਲੇ ਦਹਿਲਾਂ ਨਹੀਂ ਚਾਰ ਬੰਦਿਆਂ 'ਚ ਖੜ ਕੇ ਵੰਗਾਰ ਦੇ ਦੱਸ ਕਿੱਦਾਂ ਮੈਂ ਸਟੈਪ ਬਹਿਕ ਬਿੱਲੋ ਲੈਣਾ ਨਹੀਂ ਛੱਬੀਆਂ ਬਣਾਉਂਦੇ ਝੂਠੀਆਂ ਨੇ ਫਿਰ ਦੇ ਕੇ ਜੱਟ ਜੁਰਮ ਨੂੰ ਕਰ ਲਏ ਕਬੂਲ ਨਹੀਂ ਵਾਰਦਾਤਾਂ ਕਰ ਰਾਜੀਨਾਮੇ ਨਹੀਂ ਉਹ ਕੀਤੇ ਬੜੇ ਕੱਬੇ ਤੇਰੇ ਜੱਟ ਦੇ ਅਸੂਲ ਨਹੀਂ
1: ਵਾਜੀ ਵਾਹ ਵਾਜੀ ਵਾਹ ਵਾਜੀ ਵਾਹ ਬੜੀ ਇਹ ਸਖਤੀ ਵਾਲਾ ਗਾਣਾ ਸੀ
2: ਸਖਤੀ ਪਸੰਦ ਕਰਦੇ ਲੋ ਫਿਰ ਸਖਤੀਆਂ ਲਿਖਣੀਆਂ ਪੈਂਦੀਆਂ ਜੀ
1: ਬਹੁਤ ਅੱਛਾ ਜੀ ਬਹੁਤ ਅੱਛਾ ਤੁਹਾਡਾ ਇੱਕ ਪਹਿਲਾ ਗੀਤ ਵੀ ਸੀ ਜਿਹੜਾ ਉਹ ਕਾਫੀ
2: ਹਾਂਜੀ
1: ਰਾਉਂਦ ਚੈਂਬਰ ਹੈ ਨਾ
2: ਹਾਂਜੀ
1: ਉਹ 'ਚ ਤੁਸੀਂ ਹਥਿਆਰਾਂ ਦੀ ਅਤੇ ਇਹਦੀ ਗੱਲ ਕੀਤੀ ਸੀ ਸਰ
2: ਹਾਂਜੀ
1: ਮੈਨੂੰ ਲੱਗਾ ਕਿਤੇ ਤੁਸੀਂ ਸ਼ਾਇਦ ਮੂਸੇਵਾਲੇ ਤੋਂ ਵੀ ਸਿੱਧੂ ਮੂਸੇਵਾਲੇ ਤੋਂ ਪ੍ਰਭਾਵਿਤ ਹੋਏ ਹੋ
2: ਹਾਂਜੀ ਹਾਂਜੀ ਮਜਬੂਰ ਹੋ ਗਏ ਹਾਂ ਜੀ ਹੁਣ ਇਸ ਲਾਈਨ ਦੇ ਵਿੱਚ ਜਾਣ ਲਈ ਮਤਲਬ ਤੁਹਾਨੂੰ ਦੱਸਿਆ ਸੀ ਪਿਛਲੀ ਵਾਰ ਵੀ ਯੂਥ ਜਿਹੜਾ ਵਾ ਮੰਗਦਾ ਇਹੋ ਜਿਹੀਆਂ ਚੀਜ਼ਾਂ
1: ਮੰਗ ਰਿਹਾ ਕਿੱਦਾਂ ਦੀ ਚੀਜ਼ ਮੰਗ ਰਿਹਾ
2: ਤੇ ਕੁਝ ਮਿੱਠਾ ਵੀ ਲਿਖਦੇ ਹਾਂ ਕੁਝ ਸਤਰਾਂ ਤੁਹਾਡੇ ਅੱਗੇ ਉਹ ਵੀ ਰੱਖਾਂ
1: ਹਾਂਜੀ ਹਾਂਜੀ ਆਉਣ ਦੋ ਜੇ ਤੁਹਾਨੂੰ ਸਾਹਮਣੇ ਆ ਗਈਆਂ
2: ਕੁਝ ਲਿਖਿਆ ਸੀ ਜੀ ਕੋਈ ਤਾਂ ਹੈ ਗੱਲ ਖਾਸ ਤੇਰੇ ਵਿੱਚ ਹੋਰ ਤਾਈਓ ਕੋਈ ਜੱਚਦਾ ਨਹੀਂ ਹੈ ਕਿ ਬਾਲੇ ਚੰਗੇ ਚਾਹੁੰਦੇ ਮੈਨੂੰ ਖਾਬਾਂ ਦੇ ਵਿੱਚ ਪਾਉਂਦੇ ਮੈਨੂੰ ਅਸਲੀਅਤ ਦੇ ਵਿੱਚ ਮਿਲਦਾ ਕਿਉਂ ਨਹੀਂ ਯਾਦਾਂ ਦੇ ਵਿੱਚ ਰੋਂਦੇ ਮੈਨੂੰ ਤੈਨੂੰ ਦੇਖ ਸਕੂਨ ਮਿਲ ਜਾਂਦਾ ਬਿਨ ਤੇਰੇ ਕੋਈ ਜੱਚਦਾ ਨਹੀਂ ਹੈ ਕੋਈ ਤਾਂ ਗੱਲ ਹੈ ਖਾਸ ਤੇਰੇ ਵਿੱਚ ਹੋਰ ਤਾਂ ਕੋਈ ਜੱਚਦਾ ਨਹੀਂ ਹੈ ਕਿ ਰੱਬ ਤੋਂ ਵੱਧ ਕੇ ਦੀਦ ਹੈ ਤੇਰੀ ਤੂੰ ਮਿਲ ਜੇ ਤਾਂ ਈਦ ਹੈ ਮੇਰੀ ਤੈਨੂੰ ਪਾਉਣਾ ਸੌਖਾ ਨਹੀਂ ਹੈ ਪਾਉਣਾ ਤੈਨੂੰ ਉਮੀਦ ਹੈ ਮੇਰੀ ਝੂਠ ਫਰੇਬੀ ਦੁਨੀਆਂ ਦੇ ਵਿੱਚ ਮੁਕਾਮ ਤਾਂ ਕੋਈ ਸੱਚ ਦਾ ਨਹੀਂ ਹੈ ਕੋਈ ਤਾਂ ਹੈ ਗੱਲ ਖਾਸ ਤੇਰੇ ਵਿੱਚ ਹੋਰ ਤਾਂ ਕੋਈ ਜੱਚਦਾ ਨਹੀਂ
1: ਨਹੀਂ ਤੁਹਾਡੇ ਅੰਦਰ ਪੂਰੀ ਕਲਾਕਾਰੀ ਹੈ ਰੋਮਾਂਸ ਨੂੰ ਵੀ ਤੁਸੀਂ ਗੱਲ ਟੱਚ ਕਰ ਰਹੇ ਹਾਂ ਅਤੇ ਜੋ ਅਜੋਕੀ ਭੀੜ ਆ ਜਿੱਥੇ ਲੋਕ ਦੇਖਣਾ ਚਾਹੁੰਦੇ ਆ ਵੀ ਔਰ ਖਾਸ ਤੌਰ 'ਤੇ ਤੁਸੀਂ ਨੌਜਵਾਨਾਂ ਦੀ ਜਿਹੜੀ ਨਬਜ਼ ਆ ਉਹ ਵੀ ਪਛਾਣਦੇ ਆ ਹੈ ਨਾ
2: ਹਾਂਜੀ ਹਾਂਜੀ
1: ਵੀ ਯੂਥ ਕਿੱਦਾਂ ਦੀ ਚੀਜ਼ ਪਸੰਦ ਕਰਦਾ
2: ਹਾਂਜੀ
1: ਜੀ
2: ਹੋਰ ਹੀ ਇਸੇ ਤਰ੍ਹਾਂ ਮੇਰਾ ਗਾਣੇ ਕੁਝ ਹੈਗੇ ਆ
1: ਅੱਛਾ ਜੀ
2: ਇੱਦਾਂ ਮੈਂ ਇੱਕ ਸੈਡ ਗਾਣਾ ਵੀ ਲਿਖਿਆ ਸੀ
1: ਕੋਈ ਨੀ ਕੋਈ ਨੀ ਤੁਸੀਂ ਕੰਟੀਨਿਊ ਕਰ
2: ਸਕਦੇ ਹੋ ਸੁਣਿਆ ਅੱਗੇ ਵਧੀ ਗਈ ਏ ਓ ਭੁੱਲ ਕੇ ਕੌਲ ਕਰਾਰਾਂ ਨੂੰ ਮੈਥੋਂ ਅੱਗੇ ਵੱਧ ਨਹੀਂ ਹੋਇਆ ਦਿਲ ਤੇ ਸਹਿ ਕੇ ਮਾਰਾਂ ਨੂੰ ਦਿਲ ਤੇਰੇ ਵਿੱਚ ਖੋਟ ਸੀ ਕੋਈ ਜਾਂ ਮਨ ਨੂੰ ਲੱਗੀ ਚੋਟ ਸੀ ਕੋਈ ਹੀ ਨੀ ਘੱਟੋ ਘੱਟ ਮੈਨੂੰ ਦੱਸ ਤਾਂ ਦੇਂਦੀ ਆਉਂਦਾ ਸੀ ਤੈਨੂੰ ਲੋਟ ਜੇ ਕੋਈ ਸਤਾਰਵੇਂ ਵਿੱਚ ਤਾਂ ਸਭ ਸੀ ਔਖੇ ਧੋਖਾ ਮਿਲ ਗਿਆ ਅਠਾਰਾਂ ਨੂੰ ਸੁਣਿਆ ਅੱਗੇ ਵੱਧ ਗਈ ਏ ਓ ਭੁੱਲ ਕੇ ਕੌਲ ਕਰਾਰਾਂ ਨੂੰ ਮੈਥੋਂ ਅੱਗੇ ਵੱਧ ਨਹੀਂ ਹੋਇਆ ਦਿਲ ਤੇ ਸਹਿ ਕੇ ਮਾਰਾਂ ਨੂੰ ਮੈਂ ਦੁਨੀਆ ਸਾਵੇਂ ਆਉਣਾ ਚਾਹੁੰਦਾ ਤੈਨੂੰ ਗਲੀਲਾ ਰੋਣਾ ਚਾਹੁੰਦਾ ਨੀ ਤੈਨੂੰ ਕਾਤੋਂ ਸਮਝ ਨਹੀਂ ਆਉਂਦੀ ਮੈਂ ਤੇਰੇ ਨਾਲ ਜਿਉਣਾ ਚਾਹੁੰਦਾ ਜਿੱਤ ਦੀ ਕੋਈ ਅਹਿਮੀਅਤ ਨਹੀਂ ਹੈ ਮੈਂ ਕਬੂਲੂ ਤੇਰੇ ਨਾਲ ਹਾਰਾਂ ਨੂੰ ਸੁਣਿਆ ਅੱਗੇ ਵੱਧ ਗਈ ਏ ਓ ਭੁੱਲ ਕੇ ਕੌਲ ਕਰਾਰਾਂ ਨੂੰ ਮੈਥੋਂ ਅੱਗੇ ਵੱਧ ਨਹੀਂ ਹੋਇਆ ਦਿਲ ਤੇ ਸਹਿ ਕੇ ਮਾਰਾਂ ਨੂੰ
1: ਵਾਹ ਜੀ ਵਾਹ ਵਾਹ ਜੀ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਮੈਥੋਂ ਇਹ ਸਹਿ ਨਹੀਂ ਹੋਇਆ ਦਿਲ ਦੀਆਂ ਮਾਰਾਂ ਨੂੰ ਵਾਹ ਜੀ ਵਾਹ
2: ਧੰਨਵਾਦ ਜੀ
1: ਵਿਯੋਗ ਵੀ ਹੈ ਵਿਯੋਗ ਦਾ ਬਿਰਹਾ ਦਾ ਆਪਣਾ ਇੱਕ ਰੰਗ ਹੈ ਆਪਣੇ ਸੰਗੀਤ ਹੈ
2: ਹਾਂਜੀ
1: ਅਸੀਂ ਆਕਾਸ਼ਦੀਪ ਨਾਲ ਗੱਲਾਂ ਕਰ ਰਹੇ ਹਾਂ ਜੀ ਅਤੇ ਆਕਾਸ਼ ਦਾ ਇੱਕ ਗੀਤ ਸੁਣਦੇ ਹਾਂ ਫਿਰ ਸਿਖਰਾਂ 'ਤੇ ਨਾਂ ਠੀਕ ਹੈ ਅਤੇ ਗੱਲਬਾਤ ਉਸ ਤੋਂ ਬਾਅਦ ਜਾਰੀ ਰੱਖਾਂਗੇ

0: ਸਿਖਰਾਂ ਤੇ ਨਾਮ ਆਕਾਸ਼ ਔਲਖ ਦਾ ਗੀਤ ਤੁਸੀਂ ਸੁਣਿਆ ਆਕਾਸ਼ ਬਹੁਤ ਵਧੀਆ ਸਿੰਗਰ ਹੈ ਬਹੁਤ ਵਧੀਆ ਸੋਚ ਰੱਖਦਾ ਹੈ ਕਿਉਂਕਿ ਕੰਮ ਦੇ ਨਾਲ ਨਾਲ ਉਹ ਇੱਥੋਂ ਦੀ ਸੰਘਰਸ਼ ਭਰੀ ਜ਼ਿੰਦਗੀ ਦੇ ਵਿੱਚ ਆਪਣੀ ਸੂਖਮ ਕਲਾ ਦੇ ਨਾਲ ਕਵਿਤਾ ਗੀਤਾਂ ਰਾਹੀਂ ਵਿਚਾਰ ਵੀ ਪੇਸ਼ ਕਰਨਾ ਚਾਹੁੰਦਾ ਹੈ ਆਕਾਸ਼ ਜਿਵੇਂ ਬਹੁਤ ਸਾਰੇ ਪੰਜਾਬੀ ਅਸੀਂ ਆਉਂਦੇ ਹਾਂ ਤੁਸੀਂ ਵੀ ਐਜ਼ ਅ ਸਟੂਡੈਂਟ ਆਏ ਤਾਂ ਕਿੰਨੇ ਸਾਲ ਹੋ ਗਏ ਆਸਟ੍ਰੇਲੀਆ 'ਚ ਆਏ ਨੂੰ
1: ਮੈਨੂੰ 3 ਸਾਲ ਹੋ ਚੱਲੇ ਜੀ
0: 3 ਸਾਲ ਦੇ ਇਸ ਜਰਨੀ ਦੇ ਵਿੱਚ ਕਈ ਤਰ੍ਹਾਂ ਦੇ ਤਜਰਬੇ ਹੋਏ ਹੋਣਗੇ
1: ਹਾਂਜੀ ਜਦੋਂ ਮੈਂ 에ਅਰਪੋਰਟ ਦੇ ਉੱਤੇ ਸੀ ਤੇ ਦੇਖ ਰਿਹਾ ਸੀ ਜਹਾਜ਼ ਉੱਡ ਤੇ ਚਲੋ ਚਾਹ ਵੀ ਹੁੰਦਾ ਹੈ ਜਹਾਜ਼ 'ਚ ਬਹਿਣ ਦਾ ਤੇ ਪਰ ਮੈਂ ਜਦੋਂ ਜਹਾਜ਼ ਦੇ ਵਿੱਚ ਬੈਠਾ ਤੇ ਮੇਰੇ ਦਿਮਾਗ 'ਚ ਇੱਕ ਗੱਲ ਆਉਣ ਡਈ ਸੀ ਕਿ ਹੁਣ ਜਹਾਜ਼ ਤੇ ਉੱਡਣ ਲੱਗਾ ਪਤਾ ਨਹੀਂ ਵੀ ਆਹ ਕਰਮ ਵਾਲੀ ਧਰਤੀ ਤੇ ਕਦੋਂ ਵਾਪਸ ਆਉਣਾ
0: ਕੀ ਬਾਤ
1: ਇੱਕ ਇਹ ਗੱਲ ਮੇਰੇ ਉਸੇ ਵੇਲੇ ਦਿਮਾਗ 'ਚ ਆ ਗਈ ਸੀ ਕਿ ਜਦੋਂ ਮੈਂ ਜਹਾਜ਼ ਦੇ ਵਿੱਚ ਬਹਿੰਦਿਆ ਸਾਰ ਕਿ ਪਤਾ ਨਹੀਂ ਮੈਂ ਹੁਣ ਇੱਥੇ ਕਦੋਂ ਵਾਪਸ ਮੁੜਨਾ ਵਾ ਮੇਰੇ ਅੱਖਾਂ ਦੇ ਵਿੱਚ ਇੱਕ ਮਤਲਬ ਦੁੱਖ ਗਮ ਜਿਹਾ ਵੀ ਹੈਗਾ ਸੀ ਕਿ ਪਤਾ ਹੁਣ ਮੈਂ ਇੱਥੋਂ ਉੱਡ ਤੇ ਚੱਲਿਆ ਵਾਂ ਪਰ ਪਤਾ ਨਹੀਂ ਕਿੱਦਣ ਵਾਪਸ ਆਉਣਾ ਵਾ ਇੱਥੇ
0: ਆਇਆ ਜਾਣਾ ਕਿ ਨਹੀਂ ਕਿੱਦਾਂ ਆਉਣਾ
1: ਆਇਆ ਜਾਣਾ ਕਿ ਨਹੀਂ ਆਉਣਾ ਚਲੋ ਅੱਗੇ ਤੇ ਮਹਾਰਾਜ ਦੇ ਹੱਥ ਹੁੰਦਾ ਸਾਰਾ ਕੁਝ ਕਿ ਕੀ ਤਾਂ ਬੰਦੇ ਨੇ ਕਿੱਥੇ ਕਿੱਥੇ ਦਾਣਾ ਪਾਣੀ ਮੁੱਕ ਜਾਣਾ ਤੇ ਉਹ ਚੀਜ਼ ਦਾ ਹੈਗਾ ਵੀ ਤੇ ਚਲੋ ਮੈਂ ਜਦੋਂ ਆਇਆ ਫਿਰ ਇੱਥੇ ਰਿਸ਼ਤੇਦਾਰੀ 'ਚ ਮੰਮੀ ਦੇ ਰਿਸ਼ਤੇਦਾਰੀ 'ਚ ਫਿਰ ਮੈਨੂੰ ਕਿਸੇ ਨੇ ਇੱਥੋਂ ਪਿਕਅਪ ਕੀਤਾ ਹੈ ਨਾ ਅਤੇ ਮੈਂ ਉਹਨਾਂ ਕੋਲ ਰਿਹਾ 2-3 ਦਿਨ ਬਹੁਤ ਵਧੀਆ ਲੱਗਾ ਆਸਟ੍ਰੇਲੀਆ ਜਦੋਂ ਨਵਾਂ ਨਵਾਂ ਸਾਰਾ ਕੁਝ ਵੇਖਿਆ ਕਿ ਵਧੀਆ ਸੜਕਾਂ ਵਾਤਾਵਰਨ ਸਾਫ ਜਦੋਂ ਆਇਆ ਸੀ ਮੀਂਹ ਕਣੀ ਦਾ ਮੌਸਮ ਗਰਮੀ 'ਚ ਸਿਆਲ ਦੇ ਵਿੱਚ ਆਇਆ
0: ਅਤੇ ਇਹਨਾਂ ਦਿਨਾਂ 'ਚ ਆਏ ਹੋਵੋਗੇ
1: ਇਹਨਾਂ ਦਿਨਾਂ 'ਚ
0: ਬਾਬਾ
1: ਅਤੇ ਉਹ ਬਹੁਤ ਜ਼ਿਆਦਾ ਵਧੀਆ ਲੱਗਾ ਸਾਰਾ ਆਸਟ੍ਰੇਲੀਆ ਦਾ ਮੌਸਮ ਵੇਖ ਕੇ ਸਾਰਾ ਵਾਤਾਵਰਨ ਵੇਖ ਕੇ ਕਿਉਂਕਿ 2-3 ਦਿਨ ਫ੍ਰੀ ਸੀ ਫਿਰ ਸੰਘਰਸ਼ ਹੋਇਆ ਸ਼ੁਰੂ ਕਿ ਹਾਂ ਚਲੋ ਕੰਮ ਲੱਭਣਾ ਉਹ ਦਿਨਾਂ ਦੇ ਵਿੱਚ ਕੰਮ ਲੱਭਣਾ ਬੜੀ ਵੱਡੀ ਸਮੱਸਿਆ ਬਣ ਗਈ ਸੀ ਮੇਰੇ ਲਈ ਕਿਉਂਕਿ ਉਸ ਟਾਈਮ ਦੇ ਵਿੱਚ ਨਵੇਂ ਨਵੇਂ ਰੂਲ ਚੇਂਜ ਹੋਏ ਸੀ ਸਟੂਡੈਂਟਾਂ ਨੂੰ ਕੰਮ ਨਹੀਂ ਸੀ ਮਿਲਣ ਡਿਆ
0: ਓਕੇ
1: ਜਿਹੜੇ ਫੁੱਲ ਟਾਈਮ ਵਰਕਰ ਸੀ ਉਹ ਸਟੂਡੈਂਟ ਬਹੁਤ ਘੱਟ ਕੰਮ ਮਿਲਣ ਡਿਆ ਸੀ ਉਸ ਟਾਈਮ ਦੇ ਵਿੱਚ ਅਤੇ ਜਿਹਨੂੰ ਵੀ ਪੁੱਛਦੇ ਸੀ ਉਹ ਇੱਕ ਗੱਲ ਕਹਿੰਦਾ ਸੀ ਕਿ ਜੇ ਤੂੰ ਥੋੜ੍ਹਾ ਮਹੀਨਾ ਪਹਿਲਾਂ ਆਉਂਦਾ ਤੈਨੂੰ ਕੰਮ ਦਵਾ ਦਿੰਦੇ ਮਤਲਬ ਚਲੋ ਟਾਲ ਮਟੋਲ ਹੀ ਕਹਿ ਲਓ ਕਰਨਾ ਕਿ ਜੇ ਤੂੰ ਮਹੀਨਾ ਪਹਿਲਾਂ ਆਉਂਦਾ ਤੈਨੂੰ ਕੰਮ ਦਵਾ ਦੇਣਾ ਸੀ ਪਰ ਹੁਣ ਤਾਂ ਬਹੁਤ ਔਖਾ ਸਾਰਿਆਂ ਜ਼ੋਰ ਲਾ ਲਿਆ ਨਹੀਂ ਲੱਭਿਆ ਹੈ ਨਾ ਅਤੇ ਮੈਨੂੰ ਕੁਝ ਇੱਦਾਂ ਹੀ ਸੱਜਣ ਮਿੱਤਰ ਤੁਹਾਨੂੰ ਦੱਸਿਆ ਪਿਛਲੀ ਵਾਰੀ ਵੀ ਇੱਦਾਂ ਲੈ ਗਏ ਪਤਾ ਨਹੀਂ ਕੀ ਉਹਨਾਂ ਨੂੰ ਸਹੀ ਨਹੀਂ ਲੱਗਾ ਜਾਂ ਮੈਨੂੰ ਖੜਨਾ ਜਾਂ ਕੀ ਸਿਸਟਮ ਬਣਿਆ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਨਾਲ ਹੋਰ ਕੋਈ ਮਿੱਤਰ ਆ ਤੈਨੂੰ ਉਹਦੇ ਹੱਲ ਰਖਾ ਦਿੰਦੇ
0: ਅੱਛਾ
1: ਉਹਨਾਂ ਕੀਤਾ ਕਿ ਮੈਨੂੰ ਕਿਸੇ ਦੇ ਘਰੇ ਰਖਾਏ ਕਿ ਫੈਮਿਲੀ 'ਚ
0: ਮਤਲਬ ਰਹਿਣ ਦੇ ਲਈ
1: ਰੈਂਟ 'ਤੇ ਲੱਭ ਕੇ ਨਾ ਫੇਸਬੁੱਕ ਦੇ ਉੱਤੋਂ ਉਹਨੇ ਮੈਨੂੰ ਰੈਂਟ 'ਤੇ ਰਖਾਏ ਅਤੇ ਉਹ ਚੀਜ਼ ਹੋਈ ਕਿ ਮੈਂ ਉੱਥੇ ਗਿਆ ਅਤੇ ਮੈਂ ਤਾਂ ਸ਼ਾਇਦ ਇਹਨਾਂ ਦਾ ਕੋਈ ਮਿੱਤਰ ਹੋਊਗਾ ਚਲੋ ਫੈ ਰੈਂਟ ਜਿੱਥੇ ਰਖਾ ਗਏ ਆ ਮੈਨੂੰ ਤਾਂ ਬਾਅਦ 'ਚ ਪਤਾ ਲੱਗਾ ਕਿ ਇਹਦੇ ਮੇਰੇ ਨਾਲ ਮਤਲਬ ਇੱਦਾਂ ਹੋਇਆ ਅਤੇ ਉਹ ਬੰਦਾ ਨੋਕਾ ਟੋਕਾ ਬੜੀਆਂ ਕਰਦਾ ਸੀ ਕਿਉਂਕਿ ਤੁਹਾਨੂੰ ਪਤਾ ਜਿਹਨੇ ਆਪਣੇ ਨਾਂ 'ਤੇ ਲੀਸ ਲਈ ਸੀ ਘਰ ਦਾ ਉਹ ਰੋਜ਼ ਹੀ ਮੈਂ ਹੁਣ ਸਿੰਗਲ ਪਰਸਨ ਮੈਂ ਤਾਂ ਚੰਗਾ ਲੱਗਣਾ ਨਹੀਂ ਕਿਉਂਕਿ ਤੁਹਾਨੂੰ ਪਤਾ ਜਿੱਥੇ ਹੁਣ ਜੋੜਾ ਉਹਨਾਂ ਨੂੰ ਤਾਂ ਜੋੜਾ ਹੀ ਚਾਹੀਦਾ ਅੱਗੇ ਵੀ ਚਲੋ ਉਹਨਾਂ ਨੇ ਮੈਨੂੰ ਕਿਹਾ ਕਿ ਇੱਦਾਂ ਨਹੀਂ ਕਰਨਾ ਘਰ 'ਚ ਆਹ ਨਹੀਂ ਬਣਾਉਣਾ ਜੇ ਨਹੀਂ ਬਣਾਉਣਾ ਚਲੋ ਮੈਂ ਸਾਰਾ ਕੁਝ ਐਗਰੀ ਕਰਦਾ ਕਿਉਂਕਿ ਨਵਾਂ ਨਵਾਂ ਅਤੇ ਬਾਅਦ ਵਿੱਚ ਉਹ ਬੰਦੇ ਨੇ ਮੈਨੂੰ 10 ਦਿਨਾਂ ਬਾਅਦ ਆਪੇ ਆਣ ਕੇ ਕਿਹਾ ਕਿ ਤੂੰ ਆਪਣਾ ਕਿਤੇ ਦੇਖ ਲਾ ਤੇਰਾ ਵਾਧਾ ਰੈਂਟ ਮੈਂ ਵਾਪਸ ਪਾ ਦਿੰਦਾ ਅਤੇ ਮਤਲਬ ਸਾਨੂੰ ਕੋਈ ਬੰਦਾ ਮਿਲ ਗਿਆ ਅੱਡ ਰਿਸ਼ਤੇਦਾਰੀ 'ਚ ਆਉਣ ਲੱਗਾ ਮੌਕੇ ਦੇ ਮੌਕੇ ਉੱਤੇ ਮਤਲਬ ਮੈਂ ਅਣਜਾਣ ਇੱਥੇ ਫਿਰ ਮੈਂ ਡੈਡੀ ਨਾਲ ਸ਼ੇਅਰ ਕੀਤਾ ਕਿ ਹਾਂ ਬਹੁਤ ਔਖਾ ਹੁੰਦਿਆ ਇੱਥੇ ਮਤਲਬ ਘਰ ਘੁਰ ਦਾ ਵੀ ਅਤੇ ਪਹਿਲੀ ਵਾਰ ਤੁਰ ਕੇ ਗਿਆ ਗਰੋਸਰੀ ਲੈ ਗਿਆ ਆਪਣੇ ਆਪ ਨੂੰ ਮਤਲਬ ਵਾਹ ਵਾਹ ਸਾਰਾ ਸਮਾਨ ਲੱਦ ਕੇ ਆਪਣੇ ਤੁਰਿਆ ਆਇਆ ਅਤੇ ਮੈਂ ਉਹ ਚੀਜ਼ਾਂ ਚਲੋ ਇਹ ਬੰਦੇ ਨੂੰ ਸਾਰੀਆਂ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਆ
0: ਵੈਸੇ ਉੱਥੇ ਖਾਣਾ ਖੁਣਾ ਬਣਾਉਂਦੇ ਸੀ ਪੰਜਾਬ 'ਚ
1: ਨਹੀਂ ਪੰਜਾਬ ਦੇ ਵਿੱਚ ਮੈਂ ਵੈਸੇ ਕੁਕਿੰਗ ਦਾ ਸ਼ੌਂਕ ਰੱਖਦਾ ਸੀ ਮਤਲਬ ਜਿੱਦਾਂ ਉੱਥੇ ਹੁੰਦਾ ਸੀ ਚਲੋ ਇੱਕ ਸ਼ੌਂਕੀਆ ਤੌਰ 'ਤੇ ਜਿੱਦਾਂ ਚਾਚੇ ਘਰੇ ਪ੍ਰਾਹੁਣੇ ਆ ਗਏ ਜਾਂ ਮੇਰੇ ਵੱਲ ਆ
0: ਗਏ ਤੜਕਾ ਤੁੜਕਾ ਲਾ
1: ਤੜਕਾ ਲਾ ਕੁੱਕੜ ਬਣਾ ਦੇ ਬੱਕਰਾ ਬਣਾ ਦੇ ਕੋਈ ਇੱਦਾਂ ਦੀਆਂ ਚੀਜ਼ਾਂ ਜਿੱਦਾਂ ਤੁਹਾਨੂੰ ਪਤਾ ਪਿੰਡਾਂ 'ਚ ਕਰ ਦਿੰਦੇ ਅਤੇ ਬਸ ਇੱਦਾਂ ਕੁਕਿੰਗ ਇਹ ਨਹੀਂ ਕਦੇ ਵੀ ਘਰੇ ਰੋਟੀ ਬਣਾ ਲਈ ਜਾਂ ਚੌਲ ਬਣਾ ਲਏ ਮੰਮੀ ਨਹੀਂ ਹੈਗੀ ਅਤੇ ਇਹ ਨਹੀਂ ਵੀ ਮਗਰੋਂ ਰੋਟੀ ਬਣਾ ਕੇ ਖਾ ਲਈ ਉਹ ਕੰਮ ਨਹੀਂ ਕਦੀ ਕੀਤਾ ਅਤੇ ਉਹਦੇ ਤੋਂ ਬਾਅਦ ਫਿਰ ਇਹ ਆ ਉਹਦੇ ਨਾਲੇ ਉੱਥੇ ਤਾਂ ਤੁਹਾਨੂੰ ਪਤਾ ਸਾਂਝ ਬੜੀ ਹੁੰਦੀ ਆ ਅੱਜ ਮੰਮੀ ਨੇ ਚੱਲ ਚਾਚੀ ਵੱਲੋਂ ਰੋਟੀ ਖਾਈਏ ਅਤੇ ਦੂਜੇ ਵੱਲੋਂ ਖਾਈਏ ਅਤੇ ਇੱਦਾਂ ਹੀ ਬਸ ਚੱਲਦਾ ਰਿਹਾ ਅਤੇ ਇੱਥੇ ਆਣ ਕੇ ਫਿਰ ਇਹ ਚੀਜ਼ਾਂ ਕੀਤੀਆਂ ਫੇਸ 'ਤੇ ਚਲੋ ਸਾਰਾ ਕੁਝ ਮਾਪੇ ਬਣਾਉਣ ਲੱਗ ਗਿਆ ਪਹਿਲੇ ਦਿਨ ਤਾਂ ਮੈਨੂੰ ਪਤਾ ਨਹੀਂ ਲੱਗਾ ਮੈਂ ਆਟੇ ਦੀ ਜਗ੍ਹਾ ਮੈਦਾ ਚੁੱਕ ਲਿਆ ਮੈਂ ਮੈਦੇ ਦੀਆਂ ਰੋਟੀਆਂ ਲਾਈਆਂ ਅਤੇ ਉਹ ਮੈਨੂੰ ਘਰ ਵਾਲੇ ਕਹਿੰਦੇ ਕਿ ਇਹਦੇ ਮੈਦਾ ਆ ਤੇ ਤੂੰ ਇਹ ਇਹ
0: ਆਟੇ ਦਾ ਮੈਦਾ ਆਟੇ ਦਾ ਬੇਸਨ ਨਾਲ ਵੀ ਭਲੇਖਾ ਪੈ ਜਾਂਦਾ ਹੁੰਦਾ
1: ਹਾਂਜੀ ਉਹ ਮੈਂ ਮੈਦੇ ਦੀਆਂ ਰੋਟੀਆਂ ਦੋ ਕੁ ਦਿਨ ਖਾਧੀਆਂ ਵੈਸੇ ਮੈਨੂੰ ਵਧੀਆ ਲੱਗਣ ਚਿੱਟੀਆਂ ਚਿੱਟੀਆਂ ਜਿਹੀਆਂ ਲੱਥਣ ਵਾਵਾ ਤੇ ਉਹ ਮੈਨੂੰ ਕਹਿਣ ਇਹ ਕੋਈ ਲਿਆਂਦਾ ਤੂੰ ਮਤਲਬ ਆਟੇ ਦੀ ਰੋਟੀ ਖਾ ਇਹ ਮੈਦਾ ਕੋ ਖਾਣ ਡਿਆ ਤੇ ਮੈਂ ਕਿਹਾ ਮੈਨੂੰ ਤੇ ਪਤਾ ਨਹੀਂ ਆਸਟ੍ਰੇਲੀਆ ਦੇ ਮੈਂ ਹਜੇ ਨਵਾਂ ਨਵਾਂ ਆਇਆ ਮੈਂ ਲੈ ਆਇਆ ਫੜ ਕੇ ਤੇ ਬਾਅਦ 'ਚ ਮੈਂ ਚਲੋ ਦੂਜਾ ਆਟਾ ਉੱਟਾ ਲਿਆਂਦਾ ਫਿਰ ਮੈਂ ਉਹਨਾਂ ਨੇ ਮਤਲਬ ਉਹ ਕੁੜੀ ਸਹੀ ਸੀ ਸੁਭਾਅ ਦੀ ਚਲੋ ਉਹਨੇ ਮੇਰੀ ਹੈਲਪ ਵੀ ਕੀਤੀ ਇੱਕ ਦੋ ਦਿਨ ਰੋਟੀ ਵੀ ਮੈਨੂੰ ਇੱਦਾਂ ਨਾਲ ਲਵਾ ਤੀ ਚੱਲ ਕੋਈ ਨਹੀਂ ਵੀਰੇ ਮੈਂ ਲਾ ਦਿਆ ਕਰੂੰ ਪਰ ਉਹ ਮੁੰਡੇ ਨੇ ਜਦੋਂ ਮੈਨੂੰ ਜਵਾਬ ਦੇ ਦਿੱਤਾ ਵੀ ਹਾਂ ਸਾਡੇ ਕੋਲ ਫੈਮਿਲੀ ਆਉਣ ਡੀ ਚਲੋ ਫਿਰ ਮੈਂ ਡੈਡੀ ਜੀ ਨਾਲ ਗੱਲ ਕੀਤੀ ਇਹਨਾਂ ਦੇ ਕੋਈ ਹੈਗੇ ਸੀ ਉੱਥੋਂ ਦੋਸਤ ਅਤੇ ਉਹਨਾਂ ਦੇ ਘਰ ਬਾਅਦ 'ਚ ਮੈਂ ਆਇਆ ਉਹਨਾਂ ਦੀ ਵੀ ਫੈਮਿਲੀ ਇੱਦਾਂ ਉੱਥੇ ਰਿਹਾ ਚਲੋ ਪੁਰਾਣਾ ਸੱਜਾ ਨੇ ਤੁਹਾਨੂੰ ਦੱਸਿਆ ਮੁੰਡਾ ਦਿਲਪ੍ਰੀਤ ਕਰਕੇ ਉੱਥੇ ਲਾਗੋਂ ਪਿੰਡਾਂ ਤੋਂ ਨਾਲ ਪੜਿਆ ਹੁੰਦਾ ਸੀ ਨਿੱਕੇ ਹੁੰਦੇ ਉਹ ਮੈਨੂੰ ਕਹਿੰਦਾ ਮੈਂ ਆਸਟ੍ਰੇਲੀਆ ਦੀ ਪਹਿਲੀ ਪਾਰਟੀ ਅਟੈਂਡ ਕਰਨ ਲੱਗਾ ਸੀ ਕਿ ਜਿੱਥੇ ਤੁਹਾਨੂੰ ਦੱਸਾਂ
0: ਵਾਕਿਆ ਦਿਲ ਦਾ ਪ੍ਰੀਤ ਸੀ ਉਹ
1: ਹਾਂਜੀ ਦਿਲਪ੍ਰੀਤ ਸੀ ਜਿਹਦਾ ਦਿਲ ਦਾ ਪ੍ਰੀਤ ਅਤੇ ਮੇਰੀ ਆਸਟ੍ਰੇਲੀਆ ਦੀ ਪਹਿਲੀ ਪਾਰਟੀ ਅਟੈਂਡ ਸੀ ਬੜਾ ਔਖਾ ਹੋ ਗਿਆ ਡੇਢ ਮਹੀਨਾ ਹੋ ਗਿਆ ਚਲੋ ਇੰਨਾ ਸੱਜਣ ਕੋਈ ਰਿਹਾ ਵੀ ਮਿਲਿਆ ਨਹੀਂ ਗਿਆ ਮੈਨੂੰ ਕਹਿੰਦਾ ਕਿ ਤੂੰ ਸਿੱਧਾ ਆਉਣਾ ਸਿਟੀਓ ਕਾਲਜ ਤੋਂ ਸਿੱਧਾ ਮੇਰੇ ਵੱਲ ਨੂੰ ਆ ਜਾ ਮੈਂ ਕ੍ਰੇਗੀਬੰਦ ਦੀ ਟ੍ਰੇਨ ਫੜੀ ਮੈਂ ਬਰੋਡ ਮੈਡੋਸ ਉਤਰਿਆ ਬਰੋਡ ਮੈਡੋਸ ਰਹਿੰਦਾ ਸੀ
0: ਅੱਛਾ ਜੀ
1: ਮੈਨੇ ਉਹਨੇ ਬਰੋਡ ਮੈਡੋਸ ਚੁੱਕਿਆ ਅਤੇ ਇੱਥੇ ਮੁੰਡਿਆਂ ਦਾ ਘਰ ਸੀ ਸਾਰੇ ਮਾਝੇ ਵਾਲੇ ਮੁੰਡੇ ਰਹਿੰਦੇ ਸੀ ਇੱਥੇ
0: ਅੱਛਾ
1: ਅਤੇ ਮੈਨੂੰ ਉਹਨਾਂ ਦੇ ਘਰੇ ਲਾਇਆ ਬੜਾ ਵਧੀਆ ਮਾਹੌਲ ਜਿਹਾ ਮਿਲਿਆ ਪਹਿਲੀ ਵਾਰ ਮੈਂ ਆਸਟ੍ਰੇਲੀਆ 'ਚ ਮਾਹੌਲ ਵੇਖਿਆ ਮਹਿਫਲਾਂ ਵਾਲਾ
0: ਅੱਛਾ
1: ਅਤੇ ਮੈਨੂੰ ਲੱਗਾ ਹਾਂ ਵੀ ਜ਼ਿੰਦਗੀ 'ਤੇ ਆ ਆ ਜ਼ਿੰਦਗੀ ਦੇ ਲੋਕ ਜੀਂਦੇ ਆ ਮੈਂ ਮਤਲਬ ਕਿਸੇ ਨਾਲ ਰਹਿਣ ਨਿਆ
0: ਅਸੀਂ ਜਿਹੜੀਆਂ ਢਾਣੀਆਂ ਛੱਡ ਕੇ ਆਉਂਦੇ ਆ ਨਾ ਮਹਿਫਲਾਂ ਇਕੱਠੇ ਰਹਿਣ ਵਾਲਾ ਕੰਮ
1: ਮੈਂ ਕਿਹਾ ਕਿ ਮੈਂ ਤੇ ਬਸ ਕੰਧਾਂ ਹੀ ਵੇਖਣ ਡਿਆ ਵਾਂ ਕਿ ਅੱਜ ਚੱਲ ਮਿਲਿਆ ਵੀ ਦਿਨ ਵਧੀਆ ਲੱਗਾ ਵੀ ਜੀਣ ਤੇ ਸਾਰੀ ਰਾਤ ਚਿੱਲ ਕਰਨ ਦੇ ਰਹੇ ਮਤਲਬ ਨੱਚਦੇ ਖੇਡਦੇ ਰਹੇ ਤੇ ਉਹਦੇ ਤੋਂ ਬਾਅਦ ਮੇਰਾ ਕੰਮ ਹੀ ਸਵੇਰੇ ਬਲਾਰਾਟ ਜਾਣਾ ਸੀ ਮੈਂ
0: ਅੱਛਾ
1: ਇਹ ਸਾਰੇ ਸੁੱਤੇ ਇਹਨਾਂ ਨੇ ਅਗਲੇ ਦਿਨ ਮੇਲਾ ਵੇਖਣ ਜਾਣਾ ਸੀ ਮਤਲਬ ਉਦੋਂ ਮੇਰੇ 'ਤੇ ਥੋੜ੍ਹਾ ਜਿਹਾ ਨਾ ਮੈਂ ਆਪਣੇ ਆਪ 'ਤੇ ਬਹੁਤਾ ਜ਼ਿਆਦਾ ਰੱਖਦਾ ਵੀ ਹਾਂ ਮੈਂ ਕੰਮ ਨਹੀਂ ਕੰਮ ਦੇ ਪ੍ਰਤੀ ਬਹੁਤ ਜ਼ਿਆਦਾ
0: ਵਰਕ ਪ੍ਰਾਇਓਰਟੀ ਆ ਹਨਾ ਫੀਸਾਂ ਵੀ ਕੱਢਣੀਆਂ ਘਰ ਦੇ ਗਰੰਟ ਵੀ
1: ਦੇਣੇ ਇਹ ਉੱਠ ਕੇ ਇਹਨਾਂ ਨੇ ਜਾਣਾ ਸੀ ਅਗਲੇ ਦਿਨ ਮੇਲਾ ਇਹ 10-10 ਵਜੇ ਉੱਠੇ ਸਾਰੇ ਚਲੋ ਇਹਨਾਂ ਨੇ 1 ਵਜੇ ਸੁੱਤੇ ਹਾਂ ਮੈਂ 4 ਵਜੇ ਉੱਠ ਗਿਆ ਮੈਂ ਬਲਾਰਾਟ ਜਾਣਾ ਸੀ ਮੈਨੂੰ ਕਿਸੇ ਨੇ ਪਿੱਕ ਕਰਨਾ ਸੀ ਮੇਰੇ ਕੋਲ ਗੱਡੀ 'ਤੇ ਹੁੰਦੀ ਨਹੀਂ ਸੀ 4 ਵਜੇ ਉੱਠਿਆ ਮਤਲਬ 2-4 ਘੰਟੇ ਸੌਂ ਗਿਆ ਮੈਂ ਬਲਾਰਾਟ ਚਲਾ ਗਿਆ ਉਹਨਾਂ ਦੇ ਨਾਲ ਕੰਮ 'ਤੇ ਹਫ਼ਤਾ ਰਿਹਾ ਉੱਥੇ ਉਹਨਾਂ ਨੇ ਉੱਥੇ ਅਕੋਮੋਡੇਸ਼ਨ ਬੁੱਕ ਕੀਤੀ ਸੀ ਅਤੇ ਉੱਥੇ ਕੰਮ ਕਰਦੇ ਰਹੇ ਉਹਦੇ ਤੋਂ ਬਾਅਦ ਫਿਰ ਮੈਂ ਉੱਥੋਂ ਸਫ਼ਰ ਕੀਤਾ ਟ੍ਰੇਨ 'ਤੇ ਉੱਥੋਂ ਬਹਿ ਕੇ ਆਇਆ ਬਲਾਰਾਟ ਤੋਂ ਇੱਥੇ ਆਪਣਾ ਮੈਲਬਰਨ ਤੱਕ ਅਤੇ ਫਿਰ ਕਈ ਵਾਰ ਸ਼ਨੀਵਾਰ ਟ੍ਰੇਨਾਂ ਨਾ ਲੱਭਣੀਆਂ ਮੈਂ ਤੁਰ ਕੇ 3-3 ਕਿਲੋਮੀਟਰ ਸਟੇਸ਼ਨਾਂ 'ਤੇ ਜਾਣਾ ਕਈ ਵਾਰ ਬੱਸਾਂ ਵੀ ਨਹੀਂ ਆਉਣੀਆਂ ਅਤੇ ਇੱਕ ਤੁਹਾਨੂੰ ਪਤਾ ਸ਼ਨੀਵਾਰ ਕਈ ਵਾਰ ਬੱਸਾਂ ਦਾ
0: ਟਾਈਮ ਘੱਟ ਹੁੰਦਾ ਨਾ
1: ਹਾਂਜੀ
0: ਅੱਧਾ ਘੰਟਾ 40 ਮਿੰਟ ਦੇ
1: ਫਿਰ ਮੈਂ ਇੱਥੋਂ ਲੈ ਕੇ ਗਲੈਨ ਵੇਵਰਲੀ ਤੱਕ ਮੈਂ ਕਾਰ ਵਾਸ਼ ਵੀ ਕਰਨ ਜਾਂਦਾ ਰਿਹਾ ਜੀ 2-2, 3-3 ਟ੍ਰੇਨਾਂ ਬਦਲ ਕੇ ਮਤਲਬ ਕਈ ਵਾਰ ਲੇਟ ਵੀ ਹੋ ਜਾਣਾ ਅਤੇ $150-$150 ਪਿੱਛੇ ਮਤਲਬ ਇੰਨੀ ਇੰਨੀ ਦੂਰ ਜਾਣਾ ਅਤੇ ਉਹਦੇ ਤੋਂ ਬਾਅਦ ਫਿਰ ਮੈਂ ਚਲੋ ਜਦੋਂ ਆਖਿਆ ਕਿ ਇਹ ਮੁੰਡੇ ਕਹਿੰਦੇ ਕਿ ਸਾਨੂੰ ਬੰਦੇ ਦੀ ਲੋੜ ਆ ਅਤੇ ਜੇ ਤੂੰ ਆਉਣਾ ਤਾਂ ਆ ਜਾ ਫਿਰ ਇੱਥੇ ਸਾਡੇ ਕੋਲ ਫਿਰ ਮੈਂ ਇਹਨਾਂ ਮੁੰਡਿਆਂ ਕੋਲ ਆ ਗਿਆ ਇੱਥੇ ਇੱਥੇ ਆਣ ਕੇ ਫਿਰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋਈ ਕੰਮ ਨਵੇਂ ਸਿਰੋਂ ਲੱਭਿਆ ਫਿਰ ਮੈਂ ਬ੍ਰਿਕਲੇਅਰ 'ਚ ਹੀ ਥੋੜ੍ਹਾ ਕੋਰਸ ਲੈ ਲਿਆ ਸੀ ਉਹਦੇ 'ਚ ਹੀ ਫਿਰ ਮੈਂ ਆਪਣਾ ਕੰਮ ਲੱਭਿਆ ਦੁਬਾਰਾ ਅਤੇ ਮੇਰੇ ਕੋਲ ਈਰਾਨ ਦਾ ਬੰਦਾ ਸੀ ਜਿਹਦੇ ਨਾਲ ਮੈਂ ਕੰਮ ਸ਼ੁਰੂ ਕੀਤਾ 1-1.5 ਸਾਲ ਮੈਂ ਉਹਦੇ ਨਾਲ ਕੰਮ ਕੀਤਾ
0: ਮੈਂ ਸਮਝਦਾ ਬਹੁਤ ਵਧੀਆ ਕੀਤਾ ਮੰਨਿਆ ਜਾਂਦਾ ਕਿ ਜਿਹੜੀ ਕਾਰੀਗਰੀ ਚੰਗੀ ਹੈ
1: ਹਾਂਜੀ ਇੱਥੇ ਨਾਲੇ ਤੁਹਾਨੂੰ ਪਤਾ ਆਸਟ੍ਰੇਲੀਆ 'ਚ ਸਕਿੱਲ ਬਹੁਤ ਮੈਟਰ
0: ਕਰਦੀ ਹੈ
1: ਸਕਿੱਲ ਤੁਹਾਨੂੰ ਹਰ ਚੀਜ਼ PR ਦੇ ਨੇੜੇ ਖੜਦੀ ਆ ਸਕਿੱਲ ਤੁਹਾਨੂੰ ਪੈਸੇ ਵਧੀਆ ਦਿੰਦੀ ਆ
0: ਸਕਿੱਲ ਦੀ ਡਿਮਾਂਡ ਹੀ ਹੈ
1: ਸਕਿੱਲ ਦੀ ਡਿਮਾਂਡ ਹੈ ਹਾਂਜੀ ਮਤਲਬ ਆਪਣੇ ਮੁੰਡੇ ਤੁਹਾਨੂੰ ਪਤਾ ਪੰਜਾਬੀ ਆਉਂਦੇ ਟਰੱਕਾਂ 'ਚ ਪੈਦੇ ਜਾਂਦੇ ਆ ਪਰ ਜਦੋਂ PR ਦੀਆਂ ਗਰਾਰੀਆਂ ਫਸਦੀਆਂ ਫਿਰ ਸਕਿੱਲ ਵੱਲ ਨੂੰ ਭੱਜਦੇ ਆ ਸਾਰੇ
0: ਫਿਰ ਉਹ ਰਿਵਰਸ ਗੇਅਰ ਲਾਉਣਾ ਪੈਂਦਾ
1: ਰਿਵਰਸ ਗੇਅਰ ਲਾਉਣਾ ਪੈਂਦਾ ਪਰ ਉਦੋਂ ਲਾਉਣਾ ਬਹੁਤ ਔਖਾ ਕਿਉਂਕਿ ਜਿੰਨੇ ਪਹਿਲਾਂ ਸੁੱਖ ਲੈ ਲਿਆ ਔਰ ਕੋਈ ਬਾਅਦ ਦੁੱਖ ਨਹੀਂ ਚੱਲਿਆ ਜਾਂਦਾ
0: ਸੋ ਟਰੱਕਾਂ 'ਚ ਸੁੱਖ ਹੁੰਦਾ ਮੈਂ ਚਲਾਇਆ ਨਹੀਂ ਮੈਨੂੰ ਤਾਂ
1: ਚਲੋ ਸੁੱਖ ਤਾਂ ਨਹੀਂ ਕਹਿ ਸਕਦੇ ਮਤਲਬ ਐਜ਼ ਆ ਫਿਜ਼ੀਕਲ ਵਰਕ ਦੇ ਮਤਲਬ ਡਰਾਈਵਿੰਗ ਦਾ ਥੋੜ੍ਹਾ ਫਰਕ ਆ ਉਹਦਾ ਮੈਂਟਲੀ ਵਰਕ ਆ ਥੋੜ੍ਹਾ ਇਹਦਾ ਫਿਜ਼ੀਕਲ ਵਰਕ ਆ ਹਾਂਜੀ
0: ਬੜਾ ਚੰਗਾ ਲੱਗਾ ਤੁਸੀਂ ਕਹਿ ਰਹੇ ਕਿ ਇੱਕ ਵੱਡੀ ਗੱਡੀ ਚਲਾਉਣਾ ਇੱਕ ਮੈਂਟਲੀ ਮਤਲਬ ਜ਼ਿਆਦਾ ਅਵੇਅਰਨੈਸ ਔਰ ਜੋ ਸਟਰੋਂਗ ਹੋਣਾ ਪੈਂਦਾ
1: ਹਾਂਜੀ ਹਾਂਜੀ
0: ਅਤੇ ਤੁਸੀਂ ਸਕਿੱਲ ਬੇਸ ਕੰਮ 'ਤੇ ਆ ਗਏ ਜਿੱਥੇ ਫਿਜ਼ੀਕਲ ਲੇਬਰ ਤੁਸੀਂ ਬ੍ਰਿਕ ਲੇਅਰ 'ਚ ਕੰਮ ਕਰਦੇ ਆ ਜਿਵੇਂ ਹੈ ਨਾ
1: ਹਾਂਜੀ ਹਾਂਜੀ ਨਾਲੇ ਤੁਹਾਨੂੰ ਪਤਾ ਟਰੱਕਾਂ ਵਾਲਿਆਂ ਦਾ ਹੈੱਡਫੋਨ ਕੰਨ 'ਚ ਹੁੰਦਾ ਆ ਘਰੇ ਗੱਲ ਕਰਨੀ ਨਵਾਂ ਨਵਾਂ ਬੰਦਾ ਆਣ ਕੇ ਟਰੱਕ 'ਤੇ ਚੜ੍ਹ ਜੇ ਉਹਦਾ ਜੀ ਵੀ ਲੱਗ ਜਾਂਦਾ ਹੁਣ ਅਸੀਂ 8 ਘੰਟੇ ਪਿੱਛੇ ਅੱਗੇ ਵੇਖਣਾ ਨਹੀਂ ਆ ਸਾਨੂੰ ਬਸ ਪਿੱਛੇ ਕੰਮ ਦਾ ਪ੍ਰੈਸ਼ਰ ਹੀ ਹੋਣਾ ਇੰਨਾ ਕਿ ਕੰਮ ਹੀ ਮਹਾਂ ਨਿਬੜਨਾ ਸਾਡੇ ਕੋਲ 8 ਘੰਟਿਆਂ ਦੇ ਵਿੱਚ ਅਤੇ ਜਿੱਥੇ ਤੁਹਾਨੂੰ ਪਤਾ ਅਸੀਂ ਆਏ ਹਾਂ ਚਲੋ ਆਪਣੇ ਲੋਕ ਚਲੋ ਮੈਂ ਹੁਣ ਕਿਸੇ ਗੋਰੇ ਨਾਲ ਕੰਮ ਕਰਦਾ ਆਪਣੇ ਲੋਕ ਥੋੜ੍ਹਾ ਜਿਹਾ ਕੰਮ ਵੀ ਵੱਧ ਲੈਂਦੇ ਤੁਹਾਨੂੰ ਸ਼ਾਇਦ ਪਤਾ ਹੋਵੇ
0: ਹਾਂਜੀ ਹਾਂਜੀ
1: ਆਪਣੀ ਕਮਿਊਨਿਟੀ 'ਚ ਕਈ ਸਾਰੇ ਨਹੀਂ ਕਹਿ ਸਕਦੇ ਕਈ ਲੋਕ ਇਸ ਕਰਕੇ ਕਮਿਊਨਿਟੀ ਬਦਨਾਮ ਵੀ ਕਰਦੇ ਆ 8 ਘੰਟਿਆਂ ਦੀ ਸ਼ਿਫਟ 10 'ਚ ਵੀ ਕਨਵਰਟ ਕਰ ਦਿੰਦੇ ਆ ਕਈ
0: ਪਰ ਪੈਸੇ
1: 8 ਦੇ ਹੀ ਮਿਲਣੇ
0: ਉਹ ਕਿਉਂ ਕਰਦੇ
1: ਉਹਦਾ ਕਾਰਨ ਇਹ ਸਾਨੂੰ ਕੁਝ ਬਚਣਾ ਨਹੀਂ ਆ ਜਿੱਟਾਂ ਘੱਟ ਲੱਗੀਆਂ ਆ ਕੰਮ ਖਿੱਚੀ ਜਾਓ ਬਸ ਅੱਜ
0: ਓਕੇ
1: ਦੋ ਪੀਜੇ ਖਵਾ ਦੇਣਗੇ ਰਾਤ ਨੂੰ ਹੋਰ ਕੀ
0: ਵਾਜੀ ਵਾਹ ਵਾਜੀ ਵਾਹ ਬਹੁਤ ਅੱਛਾ ਮੈਂ ਸਮਝ ਰਿਹਾ
1: ਹਾਂਜੀ
0: ਲੇਬਰ ਦੀ ਕਦਰ ਕਰਨੀ ਚਾਹੀਦੀ ਹੈ
1: ਹਾਂਜੀ
0: ਸਕਿੱਲ ਦੀ ਕਦਰ ਕਰਨੀ ਚਾਹੀਦੀ ਹੈ ਹਰ ਬੰਦਾ ਅਸੀਂ ਹਰ ਇੱਕੋ ਹੀ ਬੇੜੀ 'ਚ ਸਵਾਰ ਹਾਂ ਹਰ ਬੰਦੇ ਦੇ ਉੱਦਣ ਦੇ ਹੀ ਮਸਲੇ ਹੁੰਦੇ ਆ ਮੈਂ ਸਮਝਦਾ ਗੱਲ
1: ਹਾਂਜੀ ਹਾਂਜੀ
0: ਅਤੇ ਤੁਹਾਨੂੰ ਲੱਗਦਾ ਵੀ ਜਿਹੜੀ ਤੁਸੀਂ ਸਕਿੱਲ ਬੇਸ ਦੀ ਗੱਲ ਕੀਤੀ ਬਹੁਤ ਚੰਗੀ ਗੱਲ ਹੈ ਵੀ ਸਕਿੱਲ ਦੀ ਕਦਰ ਆ ਜਾਂ ਸਕਿੱਲ ਰਿਸਪੈਕਟ ਹੋਣੀ ਚਾਹੀਦੀ ਹੈ ਵੀ ਆਪਣੇ ਭਾਈਚਾਰੇ ਦੇ ਲੋਕ ਜਿਹੜੇ ਪੰਜਾਬੀ ਯੂਥ ਆ ਜਿਹੜਾ ਮੁੰਡੇ ਨੇ ਹੁਣ ਇਨ ਸਕਿੱਲ ਵਾਲੇ ਐਕਟੀਵਿਟੀ 'ਚ ਆ ਰਹੇ ਨੇ ਬਿਲਡਿੰਗ ਇੰਡਸਟਰੀ ਹੈ ਚਾਹੇ ਕਾਰੀਗਰੀ ਹੈ ਜਾਂ ਕੋਈ ਵੀ ਹੈ
1: ਹਾਂਜੀ ਆ ਰਹੇ ਜੇ ਪਰ ਜ਼ਿਆਦਾਤਰ ਆਪਣੇ ਮੁੰਡੇ ਟਰੈਕਿੰਗ ਲਾਈਨ 'ਚ ਖੁਸ਼ ਰਹਿੰਦੇ ਆ
0: ਉਹਦਾ ਕਾਰਨ ਕੀ ਪੈਸੇ ਜ਼ਿਆਦਾ ਨਹੀਂ
1: ਕਿਸੇ ਦੇ ਅੰਡਰ ਹੋ ਕੇ ਕੰਮ ਨਹੀਂ ਕਰਨਾ ਚਾਹੁੰਦਾ
0: ਆਜ਼ਾਦੀ ਹੈ
1: ਆਜ਼ਾਦੀ ਹੈ ਹੁਣ ਤੁਸੀਂ ਇੱਕ ਵਾਰੀ ਤੁਹਾਨੂੰ ਟਰੱਕ ਓਨਰ ਤੁਹਾਡੇ ਨਾਲ ਤਾਂ ਹੈਗਾ ਨਹੀਂ 24 ਘੰਟੇ ਕਿ ਤੁਹਾਨੂੰ ਇੱਦਾਂ ਕਰੂ ਨੋਕਾ ਟੋਕੀ ਕਰੂਗਾ ਸਕਿੱਲ ਵਾਲਾ ਕੰਮ ਆ ਉਹਦੇ 'ਤੇ ਤੁਹਾਡੇ ਨੇ ਨੋਕਾ ਟੋਕੀ ਵੀ ਹੋਣੀ ਆ ਤੁਹਾਡੇ 'ਤੇ ਪ੍ਰੈਸ਼ਰ ਵੀ ਬਣਿਆ ਰਹਿਣਾ ਸਾਰੀ ਦਿਹਾੜੀ ਕੰਮ ਕਰਦੇ
0: ਹੋ
1: ਅਤੇ ਤੁਹਾਨੂੰ ਮਤਲਬ ਫਿਜ਼ੀਕਲ ਵਰਕ ਆ ਫਿਰ ਹਾਰਡ ਵਰਕ ਬਹੁਤ ਜ਼ਿਆਦਾ ਹੁੰਦਾ ਤੁਹਾਨੂੰ ਪਤਾ ਕਿ 8 ਘੰਟੇ ਬਹੁਤ ਜ਼ਿਆਦਾ ਮਿਹਨਤ ਆ ਇਹ ਕੋਈ ਇੰਡੀਆ ਵਾਲਾ ਹੈਗਾ ਤਾਂ ਹੈ ਨਹੀਂ ਸਿਸਟਮ ਵੀ ਇੱਕ ਘੰਟਾ ਕੰਮ ਕੀਤਾ ਦੋ ਵਾਰੀ ਚਾਹ ਪੀ ਲਈ
0: ਬਿਲਕੁਲ
1: ਇੱਥੇ ਤਾਂ ਸਿਰਫ ਇੱਕ ਬ੍ਰੇਕ ਮਿਲੂਗੀ ਅੱਧੇ ਘੰਟੇ ਦੀ ਮਿਲ ਗਈ ਅਤੇ ਬਸ ਉਹਦੇ ਤੋਂ ਬਾਅਦ ਫਿਰ ਭੱਜ ਭਜਾਈ ਆ ਜਿੰਨਾ ਚਿਰ ਛੁੱਟੀ ਨਹੀਂ ਹੁੰਦੀ
0: ਕੰਮ ਤਾਂ ਕੰਮ ਹੈ
1: ਕੰਮ ਤਾਂ ਕੰਮ ਹਾਂਜੀ ਅਤੇ ਬਾਕੀ ਸਕਿੱਲ ਦੇ ਵਿੱਚ ਜਿਹੜਾ ਬੰਦਾ ਪਹਿਲਾਂ ਪੈ ਜਾਂਦਾ ਮੈਂ ਤਾਂ ਕਹਿੰਦਾ ਉਹ ਚੀਜ਼ ਵਧੀਆ ਕਿਉਂਕਿ ਤੁਸੀਂ ਆਪਣੀ ਬਾਡੀ ਨੂੰ ਉਸ ਹਿਸਾਬ ਨਾਲ ਗਿਝਾ ਲੈਂਦੇ ਜਿੱਦਾਂ ਬੰਦਾ ਆਪਣੇ ਵੀ ਬੰਦਾ ਹੋ ਜਾਂਦਾ ਜੂਸ ਟੂ ਹੋ ਜਾਂਦਾ ਜਦੋਂ ਤੁਸੀਂ ਕੋਈ ਟਰੱਕ ਵਾਲੇ ਲੈਵਲ 'ਚ ਉੱਠ ਕੇ ਆਣ ਕੇ ਸ਼ੁਰੂ ਤੋਂ 200 ਦਿਹਾੜੀ ਵਾਲੀ ਲੇਬਰਿੰਗ ਕਰੋਗੇ ਕਿਸੇ ਦੇ ਕੋਲ ਆਣ ਕੇ ਵੀ ਮੈਂ ਐਜ਼ ਆ ਪੀ ਆਰ ਪਾਉਣੀ ਜਾਂ ਕੁਝ ਉਹ ਬਹੁਤ ਜ਼ਿਆਦਾ ਹਾਰਡ ਲੱਗਦੀ ਹੈ ਬੰਦੇ ਨੂੰ ਕਿਉਂਕਿ ਟਰੱਕ 'ਤੇ ਪੈਸੇ ਵੀ ਵੱਧ ਬਣਾਉਣ ਡਿਆ ਹੁੰਦਾ ਬੰਦਾ ਅਤੇ ਜਦੋਂ ਆਉਂਦਾ ਵਾ ਪੈਸੇ ਵੀ ਘੱਟ ਜਾਣੇ ਆ ਲੇਬਰਿੰਗ ਦੇ ਵਿੱਚ ਤੇ ਨਾਲੇ ਕੰਮ ਵੀ ਹਾਰਡ ਵਰਕਿੰਗ ਹੋ ਜਾਣਾ ਵਾ ਹੈੱਡਫੋਨ ਵੀ ਕੰਨਾਂ 'ਚ ਲੱਥ ਜਾਣੇ ਆ ਅਤੇ ਉਹ ਚੀਜ਼ ਆਟੋਮੈਟਿਕ ਅਸਰ ਪਾਉਂਦੀ ਆ ਕਿ ਫਿਰ ਬੰਦਾ ਕਹਿੰਦਾ ਮੈਂ ਇਹ ਕੰਮ ਨਹੀਂ ਕਰ ਸਕਦਾ ਇਹ ਕਰਕੇ ਮੈਂਟਲੀ ਪ੍ਰਪੇਅਰ ਹੋਣਾ ਪੈਂਦਾ ਸ਼ੁਰੂ ਤੋਂ ਜਿਹੜੀ ਲਾਈਨ 'ਚ ਵੜੇ ਆ ਉਹ ਉਸੇ ਵਿੱਚ ਚੱਲੋ ਚਲੋ ਪੀ ਆਰ ਤੋਂ ਬਾਅਦ ਬਥੇਰੇ ਰਾਹ ਆ ਫਿਰ ਤੁਸੀਂ ਇੱਕ ਹਿਸਾਬ ਨਾਲ ਆਜ਼ਾਦ ਹੋ
0: ਸੋ ਮੇਰਾ ਮਤਲਬ ਜਿਸ ਕੋਰਸ ਦੇ ਵਿੱਚ ਤੁਸੀਂ ਪੜ੍ਹਨ ਆਏ ਆ ਉਸ ਕੋਰਸ ਦੇ ਵਿੱਚ ਲਾਈਨ ਦੇ ਵਿੱਚ ਰਹੋ
1: ਹਾਂਜੀ
0: ਅਤੇ ਪੈਸੇ ਚਾਰ ਘੱਟ ਵੀ ਕਮਾਏ ਜਾਂਦੇ ਕੋਈ ਗੱਲ ਨਹੀਂ ਪੱਕੇ ਹੋਣਾ ਜ਼ਰੂਰੀ ਹੈ
1: ਹਾਂਜੀ ਜੀ ਪੱਕੇ ਹੋਣਾ ਜ਼ਰੂਰੀ ਪੱਕੇ ਹੋਣ ਤੋਂ ਬਾਅਦ ਆਜ਼ਾਦੀ
0: ਸੋ ਤੁਸੀਂ ਮੰਨਦੇ ਹੋ ਕਿ ਪੱਕੇ ਹੋਣ ਤੋਂ ਬਾਅਦ ਆਜ਼ਾਦੀ
1: ਆਜ਼ਾਦੀ ਕਹਿ ਲਓ ਇਸ ਮਤਲਬ ਉਹ ਤਾਂ ਸਾਰੇ ਖਰਚੇ ਤਾਂ ਚੱਲਦੇ ਰਹਿਣੇ ਆ ਟੈਕਸ ਵੀ ਦੇਣਾ ਪੈਣਾ ਸਾਰਾ ਕੁਝ ਕਰਨਾ ਪਰ ਇੱਕ ਹਿਸਾਬ ਨਾਲ ਲਾ ਲਓ ਹੁਣ ਤੁਸੀਂ ਪੱਕੇ ਨਹੀਂ ਜੇ ਫਿਰ ਸਟੂਡੈਂਟ ਵੀਜ਼ਾ ਪਾਓਗੇ ਤੁਹਾਨੂੰ ਸ਼ੋਰਿਟੀ ਵੀ ਹੈਗੀ ਆ ਕਿ ਨਹੀਂ ਆਉਣਾ ਕਿ ਨਹੀਂ ਗਾਂਹ ਕੀ ਸਰਕਾਰਾਂ ਦੇ ਪਲੈਨ ਆ ਗਾਂਹ ਤੁਹਾਨੂੰ ਗਾਂਹ ਉਹਨਾਂ ਨੇ ਕਰਨਾ ਵੀ ਆ ਤੁਹਾਡਾ ਮਤਲਬ ਪਾਸ ਕੇ ਨਹੀਂ ਤੁਸੀਂ ਫਿਰ ਗਾਂਹ ਦੀ ਗਾਂਹ ਵਕੀਲਾਂ ਕੋਲ ਤੁਰਾਏ ਫਿਰਾਂਗੇ ਏ ਆਰ ਟੀਆਂ ਪਾਵਾਂਗੇ ਕਈ ਕੁਝ ਹੋ ਜਾਂਦਾ ਗਾਂਹ ਤੁਹਾਨੂੰ ਪਤਾ ਹੀ ਹੈ ਅਤੇ ਉਹ ਖਰਚੇ ਵਧਾਉਣ ਨਾਲੋਂ ਚੰਗਾ ਵਾ ਕਿ ਆਪਾਂ ਪਹਿਲਾਂ ਹੀ ਸਿੱਧਾ ਹੀ ਰਾਹੇ ਚੱਲੀਏ ਜਿਹੜਾ 2.5-3 ਸਾਲ ਦੇ ਵਿੱਚ ਪ੍ਰੋਸੈਸ ਆਪਣਾ ਨਿਬੜਨ ਦਿਆ ਉਹਨੂੰ ਨਿਬੇੜੀਏ ਪੀ ਆਰ ਵਾਲਾ ਜਾਣ ਐਂਡਲਾ ਮਕਸਦ ਤਾਂ ਪੀ ਆਰ ਆ ਅੱਜ ਨਹੀਂ ਤਾਂ ਕੱਲ੍ਹ ਨੂੰ ਤੁਸੀਂ ਉਹ ਰਾਹ 'ਤੇ ਆਉਣਾ ਹੀ ਆਉਣਾ ਵਾ
0: ਬਿਲਕੁਲ ਠੀਕ
1: ਜਿਹੜਾ ਆਪਾਂ ਕੱਲ੍ਹ ਕੰਮ ਕਰਨਾ ਉਹਨੂੰ ਅੱਜ ਸ਼ੁਰੂ ਕਰ ਲਈਏ ਉਹਨੂੰ ਅੱਜ ਨਿਬੇੜੀਏ ਬਾਅਦ 'ਚ ਆਪਣੇ ਕੋਲ ਇੰਨੀ ਓਪਰਚੁਨਿਟੀ ਹੈਗੀ ਇੱਕ ਵਾਰੀ ਪੱਕੇ ਹੋ ਜਾਈਏ ਫਿਰ ਆਪਾਂ ਜਿੱਧਰਲੇ ਮਰਜ਼ੀ ਰਾਹ 'ਤੇ ਤੁਰ ਸਕਦੇ ਹਾਂ ਆਪਾਂ ਨੂੰ ਇੱਕ ਸਰ ਕੰਮ ਕਰਨ ਦੀ ਆਜ਼ਾਦੀ ਮਿਲ ਜਾਂਦੀ ਬਾਅਦ 'ਚ
0: ਬਹੁਤ ਅੱਛੇ ਅਤੇ ਤੁਹਾਨੂੰ ਲੱਗ ਰਿਹਾ ਵੀ ਹੁਣ ਜਿਹੜੇ ਕੋਈ ਪੜ੍ਹਦੇ ਹੋ ਤੁਸੀਂ ਆਸਟ੍ਰੇਲੀਆ ਸਰਕਾਰ ਦੀਆਂ ਨਵੀਆਂ ਨੀਤੀਆਂ ਆ ਰਹੀਆਂ ਜਿਹੜੇ ਇਮੀਗ੍ਰੈਂਟਸ ਨੇ ਪ੍ਰਵਾਸ ਜਿਹੜਾ ਆ ਰਹੇ ਨੇ ਇੱਥੇ ਉਹਨੂੰ ਫੇਵਰ ਕਰ ਰਹੀਆਂ ਜਾਂ ਇਹਨੂੰ ਸਖ਼ਤ ਕਰ ਰਹੇ ਨੇ ਜਾਂ ਕੀ ਹੈ
1: ਬਹੁਤ ਜ਼ਿਆਦਾ ਸਖ਼ਤ ਕਰ ਰਹੇ ਜੀ
0: ਅੱਛਾ
1: ਇਹ $2300 ਜਿਹੜੀ ਸੀ ਵਰਕ ਪਾਉਣ ਦੀ ਫੀਸ ਸੀ ਉਹਨੂੰ 4600 ਕਰ ਦਿੱਤਾ ਗਿਆ ਬਿਲਕੁਲ ਡਬਲ ਆ ਮਹੀਨੇ ਕੁ ਦੀ ਪਹਿਲਾਂ ਦੀ ਗੱਲ ਆ ਇੱਕਦਮ ਡਬਲ ਕਰਨ ਦੇ ਨਾਲ ਬਹੁਤ ਜ਼ਿਆਦਾ ਬੋਝ ਸਾਡੇ ਦੇ ਉੱਤੇ ਵੀ ਹੋਣਾ ਸੀ ਵਰਕ ਪਾਉਣੇ ਹੈਗਾ $4600 ਇੱਕਦਮ ਖੜ੍ਹੇ ਪੈਰ ਕਰਨਾ ਏਜੰਟਾਂ ਨੇ ਵੱਖਰੀ ਫੀਸ ਲੈਣੀ ਹੈ ਜਿਨ੍ਹਾਂ ਨੇ ਵਰਕ ਪਾਉਣੇ ਆ
0: ਕਾਗਜ਼ ਬਣਾਉਣੇ
1: ਹਾਂਜੀ ਜਿਹੜੇ ਆਪਾਂ ਜੋਬ ਰੈਡੀ ਤੋਂ ਬਾਅਦ ਜਿਹੜੇ ਆਪਣੀ $3000 ਆਪਣੇ ਉਹ ਲੈ ਜਾਂਦੇ ਨੇ ਆਪਣਾ ਇੰਸਪੈਕਟਰ ਟੈਸਟ ਜਿਹੜਾ ਕਲੀਅਰ ਕਰੀਦਾ ਹੈ ਮਤਲਬ COA ਗਾਂ ਕਰਾਉਣੀਆਂ ਪੈਂਦੀਆਂ ਨੇ ਐਕਸਟੈਂਡ ਵਾ ਕਿੰਨੇ ਖਰਚੇ ਮਤਲਬ $10,000-15,000 ਦੇ ਡਾਲਰ ਦੇ ਖਰਚੇ ਵੱਧ ਚੁੱਕੇ ਨੇ ਹੋਰ ਇਸ ਕਰਕੇ ਬਹੁਤ ਜ਼ਿਆਦਾ ਅੱਗੇ ਮੁਸ਼ਕਲਾਂ ਆਉਂਦੀਆਂ ਸਟੂਡੈਂਟਾਂ ਨੂੰ ਵੀ ਕੁੜੀਆਂ ਲਈ ਖਾਸ ਕਰ ਜ਼ਿਆਦੀਆਂ ਆਉਂਦੀਆਂ ਨੇ ਕਿਉਂਕਿ ਕੁੜੀਆਂ ਲਈ ਵਿਚਾਰੀਆਂ ਲਈ ਹਾਰਡ ਵਰਕ ਬਹੁਤ ਜ਼ਿਆਦਾ ਵਾ ਇੱਥੇ ਕਿਉਂਕਿ ਮੁੰਡੇ ਕੰਸਟਰਕਸ਼ਨ ਕਰ ਲੈਂਦੇ ਨੇ ਮੁੰਡਿਆਂ ਨੂੰ ਕੰਮ ਵੀ ਮਿਲ ਜਾਂਦਾ ਤੁਹਾਨੂੰ ਪਤਾ ਕੰਸਟਰਕਸ਼ਨ ਦੀ ਥੋੜ੍ਹਾ ਹੈਗਾ ਇੱਥੇ ਡਿਮਾਂਡ ਵੀ ਕੰਸਟਰਕਸ਼ਨ 'ਚ ਕੰਮ ਹੈਗਾ ਕੁੜੀਆਂ ਵਿਚਾਰੀਆਂ ਕੰਸਟਰਕਸ਼ਨ ਨਹੀਂ ਕਰ ਸਕਦੀਆਂ ਸਾਰੀਆਂ ਪੇਂਟਿੰਗ ਤੱਕ ਕਰ ਲੈਂਦੀਆਂ ਵਾ ਬ੍ਰਿਕਲਿੰਗ ਨਹੀਂ ਕੁੜੀਆਂ ਕਰਨੀ
0: ਲੜਕੀਆਂ ਬਹੁਤ ਸਾਰੇ ਕੰਮਾਂ 'ਚ ਹੈਗੀਆਂ ਜਿਵੇਂ ਨਰਸਿੰਗ 'ਚ ਬਹੁਤ ਕੁੜੀਆਂ ਨੇ
1: ਹਾਂਜੀ ਹਾਂਜੀ
0: ਦੂਸਰੀਆਂ ਲਾਈਨਾਂ ਨੇ ਜਿੱਥੇ ਵੈਸੇ ਕੁੜੀਆਂ ਮੁੰਡੇ ਆਸਟ੍ਰੇਲੀਆ 'ਚ ਬਰਾਬਰ ਹੀ ਮੰਨਦੇ ਆ ਪਰ ਤੁਹਾਨੂੰ ਲੱਗਦਾ ਵੀ ਉਹਨਾਂ ਨੂੰ ਕੰਮ ਰਿਲੇਟਿਵਲੀ ਘੱਟ ਮਿਲਦਾ ਹੈ
1: ਦੇਖੋ ਜੀ ਮੈਂ ਨਹੀਂ ਕੰਮ ਮਤਲਬ ਕੁੜੀਆਂ ਕੋਲੋਂ ਓਪਰਚੁਨਿਟੀਆਂ ਘੱਟ ਐ ਐਜ਼ ਆ ਲਾਈਕ ਮੁੰਡਿਆਂ ਦੇ ਮੁੰਡੇ ਨਰਸਿੰਗ 'ਚ ਵੀ ਜਾ ਸਕਦੇ ਹਰ ਬੰਨੇ ਜਾ ਸਕਦੇ ਆ ਮੈਂ ਇਹ ਨਹੀਂ ਕਹਿੰਦਾ ਕੁੜੀਆਂ ਚਲੋ ਕੁੜੀਆਂ ਮੁੰਡਿਆਂ ਦੇ ਮੁਕਾਬਲੇ 'ਚ ਹੈਗੀਆਂ ਆ ਪਰ ਕੰਮ ਦੇ ਓਪਰਚੁਨਿਟੀ ਕਹਿਣ ਡਿਆ ਵੀ ਇੱਥੇ ਮਤਲਬ ਜਿੱਦਾਂ ਬ੍ਰਿਕਲਿੰਗ ਦੇ ਵਿੱਚ ਤੁਸੀਂ ਵੇਖੋਗੇ ਇਕੱਲੇ ਤੁਹਾਨੂੰ ਮੁੰਡੇ ਦਿਖਣਗੇ ਕਿਉਂਕਿ ਹਾਰਡਵਰਕ ਬਹੁਤ ਜ਼ਿਆਦਾ ਕੰਮ ਹਾਰਡਵਰਕ ਵਾਲਾ ਵਾ ਉਹਦੇ 'ਚ ਸਿਰਫ ਮੁੰਡੇ ਹੀ ਕੰਮ ਕਰਦੇ ਆ ਮੈਂ ਦੇਖੇ ਜਿੱਥੋਂ ਤੱਕ ਟਾਇਲਰ ਦੇ ਵਿੱਚ ਵੇਖੀਏ ਇਹਦੇ 'ਚ ਵੀ ਅਤੇ ਜੇ ਆਪਾਂ ਕੰਕਰੀਟ ਦੇ ਸਲੈਬਾਂ ਵਿੱਚ ਵੇਖ ਲਈ ਉਹਦੇ 'ਚ ਵੀ ਮੁੰਡੇ ਹੀ ਹੁੰਦੇ ਆ ਕਿਉਂਕਿ ਜਿਹੜੇ ਕੰਮ ਭਾਰੇ ਆ ਬਹੁਤ ਫਿਜ਼ੀਕਲ ਵਰਕ ਵਾਲੇ ਉਹਨਾਂ ਵਿੱਚ ਮੁੰਡੇ ਆ ਅਤੇ ਕੁੜੀਆਂ ਦੇ ਜਿੱਦਾਂ ਲਾ ਲਓ ਮੈਕਡੋਨਲਡਸ ਵਗੈਰਾ ਹੋ ਗਿਆ ਜਾਂ ਸਬਵੇ 'ਤੇ ਕੁੜੀਆਂ ਕੰਮ ਕਰਦੀਆਂ ਬਹੁਤ ਘੱਟ ਪੇ ਰੇਟ ਆ ਮੈਂ ਜਿੱਥੋਂ ਤੱਕ ਸੁਣਿਆ ਕਿ ਵੀਹ ਡਾਲਰ 'ਤੇ ਵੀ ਕੁੜੀਆਂ ਕੰਮ ਕਰਦੀਆਂ
0: ਬਿਲਕੁਲ ਠੀਕ
1: ਹਾਂਜੀ
0: ਅਤੇ ਚਲੋ ਬਹੁਤ ਵਧੀਆ ਲੱਗ ਰਿਹਾ ਜੀ ਅਤੇ ਪਰਦੇਸ ਦੀ ਜਿਹੜੀ ਕਹਾਣੀ ਜੋ ਇੱਕ ਇੱਥੋਂ ਦੇ ਨੌਜਵਾਨ ਮੁੰਡੇ ਕੁੜੀਆਂ ਕੀ ਫੇਸ ਕਰਦੇ ਆ ਤੇ ਇਹ ਜ਼ਿੰਦਗੀ ਦਾ ਤੁਸੀਂ ਦੋ ਗੱਲਾਂ ਕੀਤੀਆਂ ਇੱਕ ਤਾਂ ਆਪਣੀ ਗਾਇਕੀ ਦੀ ਗੱਲ ਕੀਤੀ ਜਿਹੜੀਆਂ ਸੂਖਮ ਕਲਾਵਾਂ ਨੇ ਇੱਕ ਤੁਸੀਂ ਬਿਲਕੁਲ ਦੂਜੇ ਬੰਨੇ ਸੰਘਰਸ਼ ਦੀ ਗੱਲ ਕੀਤੀ ਜਿਹਦੇ ਬੰਨੇ ਤੁਸੀਂ ਜੋ ਸਾਡੇ ਨਾਲ ਵਾਪਰ ਰਿਹਾ ਉਹਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਅਤੇ ਬਹੁਤ ਚੰਗਾ ਲੱਗ ਰਿਹਾ ਜੀ ਅਤੇ ਆਕਾਸ਼ ਜੀ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਇੱਕ ਗੀਤ ਵੀ ਅਸੀਂ ਸੁਣਾਂਗੇ ਪਰਦੇਸ ਦੀ ਗੱਲ ਹੋ ਰਹੀ ਪਰਦੇਸ ਦਾ ਗੀਤ ਸੁਣਦੇ ਹਾਂ ਅਤੇ ਪਰ ਮੈਨੂੰ ਲੱਗ ਰਿਹਾ ਕਿ ਬਹੁਤ ਚੰਗਾ ਲੱਗਾ ਜੇ ਹੋਰ ਵੀ ਕਿਤੇ ਮੌਕਾ ਮਿਲਦਾ ਤੁਹਾਡੇ ਨਵੇਂ ਗੀਤ ਆਉਂਦੇ ਅਸੀਂ ਚਾਹਾਂਗੇ ਤੁਸੀਂ ਸਟੂਡੀਓ 'ਚ ਆਉਂਦੇ ਜਾਂਦੇ ਰਹੋ
1: ਜ਼ਰੂਰ ਜੀ
0: ਅਤੇ ਤੁਹਾਡਾ ਦੋਨਾਂ ਦਾ ਇੱਥੇ ਆਉਣ ਦੇ ਲਈ ਖਾਸ ਕਰਕੇ ਤੁਸੀਂ ਧਰਮਿੰਦਰ ਹੋਣਾ ਨੂੰ ਵੀ ਨਾਲ ਲੈ ਕੇ ਆਏ ਬਹੁਤ ਬਹੁਤ ਸ਼ੁਕਰਗੁਜ਼ਾਰ ਅਤੇ ਹਮੇਸ਼ਾ ਦੀ ਤਰ੍ਹਾਂ ਸਾਂਝ ਪਾਉਂਦੇ ਰਹੋ ਤੁਹਾਡੀਆਂ ਗੱਲਾਂ ਨੂੰ ਵਿੱਚ ਮੈਂ ਜ਼ਿਕਰ ਅੱਗੇ ਵੀ ਕਰਦਾ ਰਹੂੰਗਾ ਬਹੁਤ ਚੰਗਾ ਲੱਗਾ ਜੀ ਜਾਂਦੇ ਜਾਂਦੇ ਕੁਛ ਕਹਿਣਾ ਚਾਹੁੰਦੇ ਹਾਂ ਕਹਿ ਸਕਦੇ ਹਾਂ
1: ਬਸ ਸਾਰੇ ਚੜ੍ਹਦੀ ਕਲਾ 'ਚ ਰਹਿਣ ਇੱਦਾਂ ਹੀ ਜਿਹੜੇ ਦਰਸ਼ਕ ਜੁੜੇ ਆ ਇਹ ਚੈਨਲ ਨਾਲ ਗੱਲਾਂ 'ਚ ਗੱਲ ਪ੍ਰੋਗਰਾਮ ਨਾਲ ਜੁੜੇ ਆ ਸਾਰੇ ਸੁਣਦੇ ਰਹੋ ਇਹਨਾਂ ਨੂੰ ਬਹੁਤ ਵਧੀਆ ਉਪਰਾਲਾ ਇਹਨਾਂ ਦਾ ਤੁਹਾਡੇ ਪੰਜਾਬੀਆਂ ਤੱਕ ਸੰਦੇਸ਼ ਪਹੁੰਚਾਉਣ ਦਾ ਸਾਰੇ ਸੁਣਦੇ ਰਹੋ ਗੱਲਾਂ 'ਚੋਂ ਗੱਲ ਪ੍ਰੋਗਰਾਮ ਜੀ
0: ਚਲੋ ਬਹੁਤ ਅੱਛਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਅਮਰਿੰਦਰ ਗਿੱਲ ਦਾ ਗੀਤ ਪ੍ਰਦੀਸ ਅਤੇ ਇਸ ਦੇ ਨਾਲ ਹੀ ਇਹ ਸ਼ਾਮ ਦੀ ਅੱਜ ਦਾ ਆਖਰੀ ਗੀਤ ਹੋਵੇਗਾ ਅਗਲੇ ਹਫ਼ਤੇ ਇਸੇ ਸਮੇਂ ਫਿਰ ਤੁਹਾਨੂੰ ਮਿਲਾਂਗੇ